ਪੌੜੀ ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸੋ ਕਾਲ ਬਰੀ ਕਿਉਂ ਕਾਲੀਐ ਮੰਦਾ ਮੂਲ ਨਾ ਕੀ ਚੀਜ਼ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵਿਹਾ ਪਾਸਾ ਟਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ

ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ ਹੁਰਮਤ ਇਸਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗਹਿਰੇ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਹਿ ਮੋਹ ਭਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਆ ਸਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸਮ।

ਹੌੜੀ ਨਾਨਕ ਅੰਤਰਨ ਜਾਪਣੀ ਹਰਤਾ ਕੇ ਪਰਵਾਰ ਆਪ ਕਰਾਏ ਸਾਖਤੀ ਫਿਰੇ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆ ਇੱਕ ਤੁਰੀ ਚੜੇ ਵਿਸਿਆ ਆਪ ਕਰਾਏ ਕਰੇ ਆਪ

0: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ
1: ਰੰਗ ਫਰੰਗ ਨੇਕ ਨਾ ਜਪਨ ਕਰਤਬਾ ਜੀ ਅੰਦਰ ਜੀ ਸੁੱਖ ਜਾਨ ਲਾ ਸਭ ਕੁਛ ਤੇਰਾ ਬਸ ਤੇਰਾ ਕਰਪਲਾ

ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ।

ਬਖਸ਼ੀਆਂ ਹੋਈਆਂ ਦਾਤਾਂ ਵਿੱਚ ਸਰਦਾਰ ਹਰਜਿੰਦਰ ਸਿੰਘ ਸਵਰਨਜੀਤ ਕੌਰ ਹਰਗੋਬਿੰਦ ਫਰੂਟ।

ਬਖਸ਼ਣੇ ਕਿਰਕ ਮਾਇਟ ਬਰਕਤਾ ਪਾਵਣਿਆ ਹਰ ਲੀਨ ਕਾਰ ਹਰ ਜੀ ਹਰਮਨਜੀਤ ਸਿੰਘ ਜੀ ਕੈਨੇਡਾ ਤੋਂ ਆਪ ਜੀ ਦੇ ਰੂਰੀ ਵਿੱਚ ਪੁੱਤਰ ਦੀ ਦਾਤ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨ।

ਪਰਮਾਤਮਾ ਬਖਸ਼ਣਾ, ਕਿਰਪਾ ਕਰਨੀ, ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰਨਾ। ਕਾਕੀ ਹਰਸ਼ਦੀਪ ਕੌਰ, ਕਾਕਾ ਹਰਪ੍ਰੀਤ ਸਿੰਘ ਜੀ ਬੰਗਈ, 1000 ਰੁਪਇਆ ਆਦਰ ਕਰਦੇ ਬੱਚਿਆਂ ਨੂੰ ਵਿਦਿਆ ਦਾਨ ਬਖਸ਼ਣਾ। ਹਰਪ੍ਰੀਤ ਸਿੰਘ, ਸਤਪਾਲ ਸਿੰਘ ਜੀ ਪੁਜਾਰੀ, ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਇਆ ਆਦਰ ਕਰਦੇ। ਬਿਰੇਂਦਰ ਕੌਰ, ਜਸਵੀਰ ਸਿੰਘ ਜੀ ਟੇਲਰ, ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਇਆ ਆਦਰ ਕਰਦੇ। ਗੁਰਮੀਤ ਕੌਰ, ਜਸਪਾਲ ਸਿੰਘ ਜੀ ਭੰਡਾਰੀ, ਮਾਤਾ ਗੁਲਾਬ ਸਿੰਘ, ਰਣਜੀਤ ਸਿੰਘ ਜੀ ਵੱਲਾ, ਕਿਰਨਜੀਤ ਸਿੰਘ ਜੀ ਸ਼ਾਹੂ।

ਮਾਤਾ ਮਾਨੋ ਬਾਈ ਸੁਜਾਨ ਸਿੰਘ ਜੀ ਸ਼ਾਹੂ ਵੱਲੋਂ ਕਿਰਨ ਸਿੰਘ ਜੀ ਆਤਮਕ ਸ਼ਾਂਤੀ ਲਈ ਬੇਨਤੀ ਕਰਦੇ। ਕਾਕਾ ਮਨਿੰਦਰ ਸਿੰਘ ਜਸਵੀਰ ਸਿੰਘ ਜੀ ਟੇਲਰ ਵਿਦਿਆਦਾਨ ਲਈ ਬੇਨਤੀ ਕਰਦੇ। ਸਰਦਾਰ ਰਘਵੀਰ ਸਿੰਘ ਦੇਵਿੰਦਰ ਸਿੰਘ ਜੀ ਕਦਮ ਲੰਗਰਾਂ ਲਈ 500 ਰੁਪਏ ਆਦਰ ਕਰਦੇ। ਹਰਮਿੰਦਰ ਸਿੰਘ ਸੁਰਜੀਤ ਸਿੰਘ ਜੀ ਦਰੋਗਾ, ਸਰਦਾਰ ਅਮਰਿੰਦਰ ਸਿੰਘ ਗੁਰਚਰਨ ਸਿੰਘ ਜੀ ਬਿਰਦੀ, ਸਰਦਾਰ ਦਲਜੀਤ ਸਿੰਘ ਜੀ ਢਿੱਲੋ, ਸ਼ਰਨਪਾਲ ਕੌਰ ਜਗਜੀਤ ਸਿੰਘ ਜੀ ਲਾਂਗਰੀ ਲੰਗਰਾਂ ਲਈ 200 ਰੁਪਏ ਆਦਰ ਹੋਏ। ਸਰਦਾਰ ਗੁਰਮੀਤ ਸਿੰਘ ਪੂਰਨ ਸਿੰਘ ਜੀ ਮਨੋਕਾਮਨਾ ਪੂਰਨ ਕਰਨੀ, ਸੁਖਬੀਰ ਕੌਰ ਪ੍ਰੇਮਜੀਤ, ਸਰਦਾਰ ਅਨਮੋਲ ਸਿੰਘ ਭਗਤ ਸਿੰਘ ਜੀ ਹੋਟਲ ਵਾਲੇ, ਸਾਹਿਬ ਸਿੰਘ ਗੁਰਬਚਨ ਸਿੰਘ ਜੀ ਗਾੜੀ ਵਾਲੇ ਖੇਲ ਵਿੱਚ ਕਾਮਯਾਬੀ ਲਈ ਬੇਨਤੀ ਕਰਦੇ। ਸਵਰਗਵਾਸੀ ਗੰਗਾ ਕੌਰ ਭਜੰਗ ਸਿੰਘ ਜੀ ਗਾੜੀ ਵਾਲੇ ਆਤਮਕ ਸ਼ਾਂਤੀ ਲਈ ਬੇਨਤੀ ਕਰਦੇ। ਦਰਪਣਕਾਰ ਮਨਿੰਦਰ ਸਿੰਘ ਜੀ, ਅਮਰਜੀਤ ਕੌਰ ਬਲਵੰਤ ਸਿੰਘ ਗਾੜੀ ਵਾਲੇ, ਲਾਜਵੰਤ ਕੌਰ ਰੌਣਕ ਸਿੰਘ ਜੀ, ਹਰਸ਼ਪ੍ਰੀਤ ਕੌਰ ਸਿਮਰਨਜੀਤ ਸਿੰਘ ਜੀ ਗ੍ਰੰਥੀ, ਸਰਦਾਰ ਸੁਵੇਕ ਸਿੰਘ ਜੀ, ਮਨਜੀਤ ਕੌਰ ਸੁਰਿੰਦਰ ਸਿੰਘ ਜੀ, ਆਪ ਜੀ ਦੇ ਹਜ਼ੂਰੀ ਵਿੱਚ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਤਿਲ ਫੁੱਲ ਭੇਟਾਵਾਂ ਹਾਜ਼ਰ ਹੋਈਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਜਥੇਦਾਰ ਸ਼੍ਰੀਮਾਨ ਸੰਤ ਬਾਬਾ ਕੁਲਵੰਤ ਸਿੰਘ ਜੀ, ਆਪ ਜੀ ਦੇ ਹਜ਼ੂਰੀ ਵਿੱਚ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਬੇਅੰਤ ਮਾਇਆ ਆਦਰ ਕਰਦੇ। ਮਹਾਂਪੁਰਖਾਂ ਨੂੰ ਦੀਰਘ ਆਯੂ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਰਤਨ ਸਿੰਘ, ਅਮਰ ਸਿੰਘ ਜੀ ਬਾਂਸਰੀ ਵਾਲੇ, ਹਰਮੀਤ ਸਿੰਘ, ਸਰਦਾਰ ਹੰਸਰਾਜ ਸਿੰਘ, ਰਤਨ ਸਿੰਘ ਜੀ ਬਾਂਸਰੀ ਵਾਲੇ, ਸਵਰਗਵਾਸੀ ਕਰਤਾਰ ਕੌਰ ਗਿਆਨ ਸਿੰਘ ਜੀ ਲਾਂਗਰੀ ਵੱਲੋਂ, ਜਸਪਾਲ ਸਿੰਘ ਜੀ ਲਾਂਗਰੀ, ਤਰਨਪ੍ਰੀਤ ਸਿੰਘ, ਸਤਨਾਮ ਸਿੰਘ ਜੀ ਮੁੱਛਲ, ਆਪ ਜੀ ਦੇ ਹਜ਼ੂਰੀ ਵਿੱਚ 1100 ਰੁਪਏ ਆਦਰ ਕਰਦੇ। ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਖੁਸ਼ਹਾਲ ਸਿੰਘ ਜੀ ਆਤਮਕ ਸ਼ਾਂਤੀ ਲਈ ਮਾਇਆ ਹਾਜ਼ਰ ਹੋਈ, ਪਾਤਸ਼ਾਹ ਕਿਰਪਾ ਕਰਨੀ ਸੇਵਾ ਥਾਇ ਪਾਵਣੀ ਚੜ੍ਹਦੀ ਕਲਾ ਬਖਸ਼ਣੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਭੇਟਾਂ ਮਹਾਂਦਰੀਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਪੌੜੀ ਵੱਡਿਓ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਣ ਕਰਤਬਾ ਜੀ ਅੰਦਰ ਜੀ ਸਖੀ ਜਾਣ ਲਾ ਸਖੀ ਤੇਰੇ ਵਾਸਤੇ ਤੇਰਾ ਕਰਪਲਾ ਤੇਰੇ ਘਰ ਨਾਲ ਨਿਵਦਾਇ ਤੇ ਘਰ ਮਨ

ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਡ ਪਿਆਰਿਓ, ਚਾਲੀ ਮੱਤਿਓ, ਸਰਬੱਤਰ ਸ਼ਹੀਦ ਮਰੀਦ, ਸੱਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ, ਜਿਨ੍ਹਾਂ ਨਾਮ ਰੱਪਿਆ ਵੰਡ ਛਕਿਆ, ਧਰਮ ਹੇਤ ਸੀਸ ਦਿੱਤੇ, ਸਿੱਖੀ ਸਦਕ ਨਹੀਂ ਆ ਰਿਹਾ, ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲਾਰੇ।

ਤਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆਇਤ ਬਿਰਦ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਦੇ।

ਧੰਮ ਜੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਦੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲਪੁਰ

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣਦੇ ਸਰਵਾ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਭਲਾ ਹੈ ਗੁਰੂ ਪੰਥ ਖਾਲਸੇ ਦੀ ਦਿਨਾ ਦਿਨ ਚੜ੍ਹਦੀ ਕਲਾ ਰੱਖੋ ਜੀ ਮਹਾਰਾ
1: ਗੁਰੂ ਪਿਆਰੀ ਸਾਥ।

0: ਪਰ ਹੋਵੇਗੀ। ਅੱਜ ਦੀ ਪਾਵਨ ਕਥਾ ਗਿਆਨੀ ਭਾਈ ਮਨਜੀਤ ਸਿੰਘ ਸਾਹਿਬ ਜੀ ਕਰਨਗੇ। ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਅਕਾਲ ਮੂਰਤ ਅਜੂਨੀ ਸਰਪੰ ਗੁਰਪ੍ਰਸਾਦ

ਕਰਮ ਨਾਮ ਬਰਨਤ ਸੁਮਤ।

ਜਿਉਂ ਬੁਲਾਵਹੇ ਤਿਉਂ ਬੁਲਹਿ ਸੁਆਮੀ, ਕੁਦਰਤ ਕਮਨ ਹਮਾਰੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਅੰਤਰ ਜਾਮੇ ਕਰੁਣਾ ਨਿਧਾਨ ਗੁਰੂ ਗਰੀਬਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਖਤ ਸਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਅਸਥਾਨ ਦੀ ਨਿਰਧੀ ਮਰਯਾਦਾ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਯੁਗੀ ਤਪ ਅਸਥਾਨਾਂ ਤੇ ਤਖ਼ਤ ਸਾਹਿਬ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਸਭ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ, ਕਿਉਂਕਿ ਭਾਗਾਂ ਤੋਂ ਬਿਨਾਂ ਇਹ ਦਾਤ ਕਦੇ ਵੀ ਜੀਵਨ ਦੇ ਵਿੱਚ ਨਹੀਂ ਪ੍ਰਾਪਤ ਹੋਣਾ ਕਰਦੇ। ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਤਦੋਂ ਇਹ ਅਮੋਲਕ ਦਾਤ ਸਤਿਗੁਰਾਂ ਦੇ ਦਰਸ਼ਨਾਂ ਦੀ ਮਿਲਦੀ ਹੈ। ਹਜ਼ੂਰ ਦਾ ਗੁਰਬਾਣੀ ਵਿੱਚ ਬਚਨ ਹੈ, ਦੀ ਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੀ ਦਾਤ ਅਮੋਲਕ ਹੈ। ਕੋਈ ਵੀ ਸੰਸਾਰ ਦਾ ਐਸਾ ਜੀਵ ਨਹੀਂ ਹੈ ਜਿਹੜਾ ਕਿਸੇ ਮੁੱਲ ਦੇ ਵੱਟੇ ਸੱਟੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਕਰ ਸਕੇ। ਬੜੇ ਸੰਸਾਰ ਦੇ ਅੰਦਰ ਅਮੀਰ ਲੋਕ ਹੈ, ਕਰੋੜਾਂਪਤੀ ਅਰਬਾਂਪਤੀ ਨੇ, ਪਰ ਇਹ ਸ਼ੁਭ ਅਵਸਰ ਜੀਵਨ ਦੇ ਵਿੱਚ ਤਿੰਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਭਾਗ ਜਾਗਦੇ ਹੈ। ਇਸ ਕਰਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਕਹੇ ਹਨ, ਭਾਈ ਸਤਿਗੁਰਾਂ ਦੇ ਦਰਸ਼ਨਾਂ ਦੀ ਦਾਤ ਬੜੀ ਅਮੋਲਕ ਹੈ, ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਭਾਵਨਾ ਪੂਰਵਕ ਹੋ ਕੇ ਗੁਰੂ ਚਰਨਾਂ ਵਿੱਚ ਆਉਂਦਾ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਗੁਰੂ ਚਰਨਾਂ ਤੇ ਨਤਮਸਤਕ ਹੁੰਦਾ। ਪਤਾ ਨਹੀਂ ਕਿੰਨੇ ਕੁ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਮਹਾਰਾਜ ਤਿਨ੍ਹਾਂ ਦੇ ਕੱਟ ਦਿੰਦੇ ਹੈ। ਜਿਹੜਾ ਮਸਤਕ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਤੇ ਆ ਕੇ ਝੁਕ ਜਾਂਦਾ ਹੈ, ਉਸ ਮਸਤਕ ਦੇ ਮਾੜੇ ਲੇਖ ਸੱਚੇ ਪਾਤਸ਼ਾਹ ਜੀ ਕੱਟ ਦਿੰਦੇ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ। ਜਿਹੜਾ ਸਿੱਖ ਗੁਰੂ ਚਰਨੀ ਲੱਗ ਜਾਂਦਾ ਦਿਨ ਸੁਭਾਗੇ, ਉਹਦੀ ਜ਼ਿੰਦਗੀ ਦੇ ਦਿਨ ਜਿਹੜੇ ਆ ਨਾ ਉਹ ਭਾਗਾਂ ਦੇ ਸਹਿਤ ਹੋ ਜਾਂਦੇ ਆ। ਭਾਵ ਕਹੀਏ ਕਿ ਜੇ ਕੋਈ ਮਾੜਾ ਜ਼ਿੰਦਗੀ ਦੇ ਵਿੱਚ ਸਮਾਂ ਹੈ, ਸੱਚੇ ਪਾਤਸ਼ਾਹ ਜੀ ਉਸ ਨੂੰ ਟਾਲ ਕਰਕੇ ਚੰਗਾ ਕਰ ਦਿੰਦੇ। ਜੀਵਨ ਦੇ ਵਿੱਚ ਪੈਣ ਵਾਲੀਆਂ ਬਿਪਤਾਂ ਔਕੜਾਂ ਸਭ ਟਾਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਜੀਵਨ ਦੇ ਰਸਤੇ ਨੂੰ ਮਹਾਰਾਜ ਸਰਲ ਬਣਾ ਦਿੰਦੇ। ਕਿਸੇ ਪ੍ਰਕਾਰ ਦੀ ਕੋਈ ਔਕੜ ਕੋਈ ਬਿਪਤਾ ਨਹੀਂ ਕਦੇ ਜੀਵਨ ਵਿੱਚ ਪੈਣ ਦਿੰਦੇ। ਜੇ ਕੋਈ ਜ਼ਿੰਦਗੀ ਵਿੱਚ ਦੁੱਖ ਆਉਂਦਾ, ਕੋਈ ਬਿਪਤਾ ਆ ਵੀ ਜਾਂਦੀ ਹੈ, ਤੇ ਮਹਾਰਾਜ ਉਹ ਸਿੱਖ ਦੇ ਹਿਰਦੇ ਨੂੰ ਅਡੋਲ ਬਣਾ ਦਿੰਦੇ ਹੈ। ਇਹ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਸਭ ਤੇ ਕਿਰਪਾ ਕੀਤੀ ਹੈ, ਆਪਣੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸਭ ਨੂੰ ਸੁਭਾਗ ਬਖਸ਼ਿਸ਼ ਕੀਤਾ। ਇਸ ਸੁਭਾਗੜੇ ਸਮੇਂ ਨੂੰ ਸਾਰੇ ਸੰਗਤ ਜੀ ਸਫਲੀਆਂ ਬਣਾਉਣ ਦਾ ਯਤਨ ਕਰੀਏ। ਗਰੀਬ ਨਵਾਜ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਦੇ ਵਿਚਾਰ ਤੋਂ ਪਹਿਲਾਂ ਸੰਖੇਪ ਰੂਪ ਦੇ ਵਿੱਚ ਸਾਰੇ ਸੰਗਤ ਜੀ आप संगत के चरणों में कुछ बेनतियां कर देने, क्योंकि अज रखड़ पुन्निया का त्यौहार है। कई बार मन में सवाल पैदा होंदा है, कई प्रेमियों ने सवाल पूछिया भी है कि सिख पंथ के नाल सिख धर्म के अंदर इहदा की सांझा है जिहड़ा रखड़ पुन्निया मनाया जाता है, जां रक्षाबंधन भी कह दिता जाता है। जिहड़े लोग हिंदी बोलते हैं ना, वो रक्षाबंधन कहिंदे हैं, और पंजाब दे विच जिहड़े लोग पंजाबी बोलते हैं इस नूं रखड़ पुन्निया जां रखड़ी का त्यौहार भी कह दिता जाता है। बाबा बकाला साहिब की पावन धरती से धन गुरु श्री गुरु तेग बहादुर साहिब महाराज सच्चे पातशाह हजूर ने लमेरा समा भोरे विच रह के सच्चे पातशाह जी ने तप साधना की है, वाहगुरु जी का भजन किया, बंदगी की है, बहुत लमेरा समा रह के गरीब नवाज सच्चे पातशाह महाराज साहिब जी ने जदों गुरियाई की दात प्राप्त हुई तदों सत संगत जी धन गुरु श्री गुरु हरकृष्ण साहिब महाराज सच्चे पातशाह ने दिल्ली की धरती से ज्योति जोत समाउणी तो पहला महाराज साहिब जी ने गुरियाई की रस्म अदा कर दी सी ध्यान बिरती द्वारा। जिवें धन गुरु तेग बहादुर साहिब महाराज साहिब जी ने गुरु कलगी धर पिता धन गुरु गोबिंद सिंह साहिब सच्चे पातशाह महाराज साहिब जी ने गुरियाई की दात बख्शिश की सी। सतगुरु जी आप उस समय दिल्ली विच पिंजरे विच गरीब नवाज सच्चे पातशाह जी कैद सन, पर हजूर ने ध्यान बिरती द्वारा धन गुरु गोबिंद सिंह साहिब सच्चे पातशाह महाराज साहिब जी दीआं परदक्षणा कीतीआं, पंज पैसे नारियाल भेट करना कीते और गुरियाई की दात बख्शिश कर दिते सी। इसी तरह गरीब नवाज धन गुरु हरकृष्ण साहिब महाराज सच्चे पातशाह जी ने धन सतगुरु गुरु तेग बहादुर साहिब पातशाह जी ने गुरियाई की दात बख्शी है। उस वेले हजूर ने ध्यान बिरती द्वारा यह दात बख्शिश करना कीती है, और संगत के पुछण से महाराज किन्हां दे लड़ सानू लगा के जा रहे हो, सतगुरु जी ने पाक रसना तो वचन किया सी, भाई गुरसिखो बाबा बसहे ग्राम बकाले बन गुर संगत शब्द संभाले, कि बकाले की धरती से गुरु आउण वाले समय जिसने गुरु बन के सारी संगत की संभालना करनी है। धन गुरु तेग बहादुर साहिब महाराज सच्चे पातशाह जी वल इशारा किया सी। ते सारी संगत जी भाई मक्खण शाह लुबाड़ा जिसने अजे तक महाराज साहिब जी दर्शन भावे नहीं सन किते, दूर दूर व्यापार करने वास्ते वस्तुआं दा जांदा, ते समुद्र दे वी बरेती वी जदों बेड़ा रुक गया खुब गया सीगा, किन्ने दिन लंघ गए बहुत जतन किया पर वह बेड़ा सार संगत जी तुरिया ही ना। बड़े उहदे सिपाहियां ने सारे चाकरां ने नौकरां ने जतन कर करके थक हार जाना किया, पर वह बेड़ा बिरते विच ही खुभ आ रहा है। आखिरकार गल विच पल्ला पा के सतगुरु जी नूं याद किया, गुरु चरणा विच अरदास की, सच्चे पातशाह कृपा करो महाराज मेरा बेड़ा बन्ने ला देना करो। गरीब नवाज धन गुरु तेग बहादुर साहिब सच्चे पातशाह अंतर जामी सतगुरु जी उस वेले बाबा बकाला साहिब की पावन धरती ते भोरे विच बैठे अरूल चौंकड़ा ला करके भगती कर रहे हैं, पर सिख की भावना ते हिरदे का प्यार श्रद्धावान हो करके जदों भाई मक्खण शाह लुबाणे ने अरदास की है ना, मोढ़ा ला के अपने सिख के बेड़े नूं बन्ने लाया, ते मन भी सुखना सुखी सी कि 500 मोर वो गुरु दे

0: ਅਰਦਾਸ ਸੁਣ ਕਰਕੇ ਬੇੜੇ ਨੂੰ ਬੰਨੇ ਲਾਇਆ ਮਨ ਦੇ ਅੰਦਰ ਹੀ ਅੰਦਰ ਵਿਚਾਰ
1: ਉੱਪਰ ਸਾਧ ਸੰਗਤ ਜੀ ਚੜ੍ਹ ਕੇ
0: ਹੱਥ ਵਿੱਚ ਪੱਲਾ ਲੈ ਕਰਕੇ ਹੱਥ ਵਿੱਚ ਉੱਚੀ ਆਵਾਜ਼ ਦੇ ਕੇ ਆਪਣੇ ਸ਼ਬਦ ਬਾਣੀ ਆਵਾਜ਼ ਦੀ ਸਤਿਗੁਰ ਕਲਾ ਤੋਂ ਦੇ ਕੀਤਾ ਸੱਚਾ ਗੁਰਲਾ ਦੇ ਦੇ ਸੱਚਾ ਕੇ ਭਾਇਆ ਤੋਂ ਸੇ ਦੇ ਗੁਰ ਜੀ ਕਿ ਸੱਚਾ ਤੇ ਪੂਰਾ ਕੋਈ ਨਹੀਂ ਲੱਭਾ ਸੱਚਾ ਤੇ ਪੂਰਾ ਮੈਨੂੰ ਕਿੰਨਾ ਚਿਰ ਬਰਬਾ ਵਿੱਚ ਪਿਆਰ ਹੈ ਸੀ ਕਿੰਨਾ ਦੁਬਦਾ ਕਿੰਨਾ ਚਿਰ ਵਿੱਚ ਕੀ ਵਿੱਚ ਪਿਆਰ ਹੈ ਸੀ ਕਿੰਨਾ ਕਿਤੇ ਵਿੱਚ ਸੱਚੇ ਤੇ ਬਿਨਾਂ ਸਤਿਗੁਰੂ ਜੀ ਹੁਣ ਸਾਨੂੰ ਸੱਚੇ ਪੂਰੇ ਸਤਿਗੁਰੂ ਜੀ ਹੁਣ ਗੁਰੂ ਕੇ ਸੰਤਾ ਮਹਾਰਾਜ ਸੇ ਤੇ ਗੁਰੂ ਕੇ ਸੰਤਾ ਮਹਾਰਾਜ ਜੀ ਕੀ ਤੇ ਕ੍ਰਿਸ਼ਨ ਮਰੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਬਣ ਲਾਏ ਸੱਚੇ ਪਾਤਸ਼ਾਹ ਸੇ ਸੰਗ ਸੰਗ ਦੇ ਦਿੱਤੇ ਬੈਰਾਗ ਸੰਗ ਦੇ ਸ਼ਾਹ ਜੀ ਕ੍ਰਿਸ਼ਨ ਕਰਨ ਬੈਰਾਗ ਦੇ ਉਪਦੇਸ਼ ਜੋ ਦੂਰ ਦੂਰ ਦੇ ਸ਼ਬਦ ਦੇ ਸ਼ਾਹ ਤੋਂ ਸੰਗ ਦੂਰ ਦੂਰ ਦੇ ਗਿਆਨ ਦੇ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਕਲਿਆਣ ਕਰ ਉਪਦੇਸ਼ ਪਾਤਸ਼ਾਹ ਜੀ ਨੇ ਕਲਿਆਣ ਕਰ ਸਭ ਹਾਲ ਪਰ ਸ਼ਬਦ ਪਰ ਸਭ ਨੇ ਪ੍ਰਸਾਦ ਸੰਗ ਦੇ ਇਹ ਜੇ ਸਾਖਰ ਦੁਨੀਆਂ ਦਾ ਤਿਹਾੜ ਹੈ ਜਿਹੜਾ ਪੁੰਨਿਆ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਵਿਸ਼ੇਸ਼ ਕਰਕੇ ਬਰਮਾਰੇ ਦੇ ਅੰਦਰ ਦੀ ਵਿਸ਼ੇਸ਼ ਕਰਕੇ ਦੇ ਉਗੜਤ ਤੇ ਅੱਜ ਦੇ ਦਿਨ ਭਾਈ ਮੱਖਣ ਸ਼ਰਮਾ ਜੀ ਦੇ ਦਾਨ ਨੂੰ ਤੇਗ ਬਹਾਦਰ ਦਾ ਬਾਣੀ ਤੇ ਪਾਰਸੁਲ ਜੀ ਪਹਿਲਾ ਕੀਤਾ ਸੀ ਸੱਚੇ ਪਾਤਸ਼ਾਹ ਅਤੇ ਗਰੀਬਨ ਬਾਰ ਸਤਿਗੁਰੂ ਜੀ ਦੇ ਵਿੱਚ ਦਾ ਇਤਿਹਾਸ ਹੈ ਸਤਿਗੁਰੂ ਜੀ ਦਾ ਤੇ ਸਾਧ ਸੰਗਤ ਜੀ ਰਕਸ਼ਾ ਬੰਧਨ ਕੀ ਹੈ ਗੁਰੂ ਦਾ ਜਿਹੜਾ ਭਜਨ ਸਾਡੇ ਗੁਰੂ ਦਾ ਜਿਹੜਾ ਸ਼ਬਦ ਹੈ ਇਸ ਸਾਡੇ ਹੀ ਸਾਡੀ ਰੱਖਿਆ ਕਰਨ ਵਾਲਾ ਹੈ ਇਸ ਸਫਲਤਾ ਦੇ ਵੀ ਦੁਸ਼ਮਣ ਤੋਂ ਬਚਾਉਂਦਾ ਹੈ ਤੱਕ ਵੀ ਅੰਤਰੀ ਦੇ ਅੰਦਰ ਦੇ ਜਿਹੜੇ ਵਿਕਾਰਾਂ ਦੇ ਵੀ ਦੁਸ਼ਮਣ ਹੈ ਉਹਨਾਂ ਤੋਂ ਵੀ ਆਰਾਮ ਸੇ ਵੀ ਬਣ ਜਾ ਕੇ ਜਿਹੜਾ ਇਹ ਪਿਆਰ ਦਾ ਸਹਿਬ ਜੀ ਦਾ ਸ਼ਬਦ ਜਿਹੜਾ ਇੱਕ ਜੀਵਨ ਵਾਦ ਹੈ ਸਤਿਗੁਰੂ ਜੀ ਨੇ ਸਾਨੂੰ ਇੱਕ ਜੀਵਨ ਵਾਦ ਦੇ ਸਤਿਗੁਰੂ ਜੀ ਨੇ ਸਾਨੂੰ ਬਖਸ਼ਣ ਦਾ ਔਰ ਜਿਹੜਾ ਆਰਾਮ ਨਾਮ ਔਰ ਤੇ ਜੀ ਦੇ ਆਰਾਮ ਨਾਮ ਦੀ ਜਿਹੜੀ ਕਾਰਿਆ ਜਿਹੜੀ ਕਾਲ ਦੇ ਨਾਮ ਨਾਲ ਜਿਹੜੀ ਕਾਰਿਆ ਹਰ ਜਗ ਜਿਹੜੇ ਰਾਜਪੂਤਾਂ ਨੇ ਹਿੰਦੁਸਤਾਨ ਆਪਣੀਆਂ ਕੇ ਸਾਗਰਾਂ ਦੀ ਨਰਮਾ ਉਹ ਆਪਣੀਆਂ ਬਹੁਤ ਬੇਟੀਆਂ ਦੇ ਦਰਬਾਰੀਆਂ ਨੂੰ ਅੱਗ ਦੀ ਭੇਟ ਕਰ ਦਿੱਤੀਆਂ ਸਾਡੀਆਂ ਤੇ ਕਰਕੇ ਕਰਦੀਆਂ ਦੀ ਜਨਤਾ ਬਖਸ਼ ਦੇਵੋ ਸਾਡੀ ਸਾਡੀਆਂ ਬਹੁਤ ਚੇਤ ਬਲ ਹੈ ਜਬ ਸਥਾਨ ਕੋਈ ਪਰਵਾਹ ਨਹੀਂ ਹੈ ਜਬ ਸਾਨੂੰ ਕੋਈ ਬੇਚਾਰੀ ਸੰਗਤ ਜੀ ਕਿਸ ਨੇ ਰੱਖਿਆ ਪਿਆ ਸਾਡਾ ਜੀ ਕਿਸ ਨੇ ਇੱਕ ਰੰਗ ਗੁਰੂ ਦਾ ਸ਼ਬਦ ਹੈ ਕਿ ਉਸ ਸਾਰੇ ਮਹਾਰਾਜ ਸਾਹਿਬ ਦੇ ਬਖਸ਼ ਕੀਤੇ ਹੋਏ ਸਾਰਾ ਸੰਗਤ ਦੇ ਬਖਸ਼ ਕੀਤੇ ਹੋਏ ਸਾਰਾ ਸੰਗਤ ਦੇ ਬਖਸ਼ ਤੇ ਆਪ ਸੰਗਤ ਦੇ ਚਰਨਾਂ ਵਿੱਚ ਕਰਦੇ ਹੋਏ ਆਪ ਇਹ ਨਾਲ ਕਿਤੇ ਸਾਡੇ ਸੰਗਤ ਜੀ ਮਨ ਵਿੱਚ ਸੋਚ ਰੱਖ ਕੇ ਇਸ ਵਿਚਾਰ ਜੀ ਕਿਤੇ ਮਨ ਵਿੱਚ ਨਾ ਐਨੀ ਕਿ ਜੋ ਆਗੇ ਦੀ ਪ੍ਰਮਾਤ ਸ਼ਾਂਤੀ ਕਰਦੇ ਹੋ ਕਿ ਤਾਂ ਨਹੀਂ ਸਾਡੇ ਸੰਗਤ ਜੀ ਜੋ ਸਾਡਾ ਇਤਿਹਾਸ ਸਿਰਦਾ ਉਹ ਸਾਡੇ ਮਾਤ ਕਰਦਾ ਸੰਦਾ ਉਹ ਸੇ ਇੱਕ ਕੰਨ ਦੇ ਦਾ ਹੈ ਉਹ ਸੇ ਕੁੱਲ ਦੇ ਜਿੰਨੇ ਵੀ ਸ਼ਰੀਰ ਇੱਥੇ ਬੈਠੇ ਆ ਨਾ ਜਿੰਨੇ ਵੀ ਜਾਂ ਤੇ ਰਹੇ ਨੇ ਨੈਟ ਦੇ ਮਾਧਿਅਮ ਰਾਹੀਂ ਦੇ ਵਿੱਚ ਵਿਦੇਸ਼ਾਂ ਵਿੱਚ ਦੇ ਮਾਧਿਅਮ ਰਾਹੀਂ ਦੇ ਸ਼ਰੀਰ ਦੇ ਜਾਂ ਵਿੱਚ ਸੰਦਾ ਜਿਵੇਂ ਕਰਨਾ ਪ੍ਰਤਾਪ ਵੀ ਸਾਨੂੰ ਇਹ ਕਰਦੇ ਦਾ ਇਤਿਹਾਸ ਵਿੱਚ ਨਹੀਂ ਕਰਦਾ ਸਾਡੇ ਦਾ ਇਤਿਹਾਸ ਬਹੁਤ ਹੀ ਅਨੁਸਾਰ ਦੇ ਮਨ ਵਿੱਚ ਇਹੀ ਹੈ ਬਹੁਤ ਹੀ ਅਨੁਸਾਰ ਦੇ ਮਨ ਵਿੱਚ ਬੰਦੀ ਹੈ ਕਰਦੇ ਦਾ ਇਤਿਹਾਸ ਹੈ ਸ਼ਬਦਨ ਜੀ ਦਾ ਇਤਿਹਾਸ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰੂ ਨੇ ਕਿਹਾ ਬਾਬਾ ਸਾਹਿਬ ਨੇ ਸ਼ਰਾਬ ਬਾਣੀ ਜੀ ਨੂੰ ਕਿਹਾ ਤੇ ਮੱਖਣ ਸਾਹਿਬ ਜੀ ਦੇ ਨਾਲ ਇੱਕ ਕਿਲੇ ਗੁਰੂ ਮੁਖਾਂ ਨੂੰ ਪਤਾ ਹੋ ਗਿਆ ਬਾਅਦ ਇੱਕ ਕਿਲੇ ਗੁਰੂ ਇਸ ਕਰਕੇ ਇਤਿਹਾਸ ਕਰਕੇ ਰੱਖਣਾ ਚਾਹੀਦਾ ਇਤਿਹਾਸ ਸਾਨੂੰ ਇਤਿਹਾਸ ਦੇ ਨਾਲ ਗੁਰ ਇਤਿਹਾਸ ਦੇ ਇਤਿਹਾਸ ਦੇ ਨਾਲ ਚਾਹੀਦਾ ਇਤਿਹਾਸ ਦੇ ਨਾਲ ਸਾਧ ਵੀ ਪੜ੍ਹਨ ਦਾ ਸੁਣਨਾ ਚਾਹੀਦਾ ਆਪ ਵੀ ਪੜ੍ਹਨ ਬੱਚਿਆਂ ਨੂੰ ਸੁਣਨ ਵਾਲੇ ਦੀ ਤੇੜੀ ਨੂੰ ਪੜਾਉਣਾ ਤੇ ਸੁਣਾਉਣਾ ਬਾਈ ਦੀ ਤੇੜੀ ਨੂੰ ਪੜਾਉਣਾ ਸਾਰੇ ਸਾਡੇ ਸੰਗਤ ਜੀ ਗੁਰਮਤ ਤੋਂ ਗੁਰ ਇਤਿਹਾਸ ਤੋਂ ਜਾਣ ਜੋ ਗੁਰਮਤ ਤੋਂ ਗੁਰ ਇਤਿਹਾਸ ਦੇ ਆਪ ਵੀ ਕਿਸੇ ਤਰ੍ਹਾਂ ਹੀ ਬੱਚਿਆਂ ਨੂੰ ਨਹੀਂ ਗਏ ਤੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਗਏ ਕਿ ਕਰ ਬੱਚਿਆਂ ਨੇ ਆਉਣ ਵਾਲੇ ਉਹਨਾਂ ਨੇ ਕਿੱਥੋਂ ਸੇਵਾ ਲੈਣੀ ਹੈ ਉਹਨਾਂ ਨੇ ਸੱਚੇ ਪਾਤਸ਼ਾਹੀ ਹੈ ਗਰੀਬਨ ਵਾਸਤੇ ਸਤਿਗੁਰ ਦੀ ਕਿਰਪਾ ਕਰਨ ਦੀ ਵਾਸਤੇ ਸਾਨੂੰ ਸਭ ਨੂੰ ਕਿਸ ਬਾਤ ਪਰ ਵਿਸ਼ੇਸ਼ ਕਰਨ ਸਾਨੂੰ ਸਭ ਸਾਨੂੰ ਗੁਰਮਤਿ ਨੂੰ ਜਾਣਨ ਕਰਾਓ ਸਾਨੂੰ ਗਰੀਬਨ ਰਾਜ ਆਪਣੇ ਪੜੰਗਾ ਤੇ ਦਾਲ ਸਿੱਧ ਦੀ ਬਾਦਸ਼ਾਹ ਦੀ ਸਜਣ ਨਾਲ ਕੰਨਾਂ ਦੇ ਰੱਖਣ ਪਾਤਸ਼ਾਹ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਸਤਿਗੁਰੂ ਜੀ ਸੁਖਾਵ ਹੁਣ ਲੜੀ ਦਾ ਹੈ ਬਾਡੀ ਦੀ ਸੁਖਾਵ ਜੁੜੀ ਗਈ ਗੁਰਮਤਿ ਜੀ ਹਰ ਰੋਜ਼ ਦੇ ਸੀਗੇ ਸਥਾਨ ਤੇ ਸੀ ਸੋ ਹਰ ਰੋਜ਼ ਦੇ ਸਥਾਨ ਤੇ ਸੱਚੇ ਸਰਪਸ਼ਾ ਦੇਖਾ ਗਰੀਬਨ ਰਾਜ ਸਤਿਗੁਰੂ ਜੀ ਦੇ ਪਾਪ ਨੂੰ ਗਰੀਬਨ ਰਾਜ ਸਤਿਗੁਰੂ ਜੀ ਦੇ ਰਹਿਗਰ ਕਰਕੇ ਸਰਵਣ ਕਰੀ ਗਏ ਵਿਚਾਰ ਦੀ ਬਲੀ ਗਏ ਤੋਂ ਪਹਿਲਾਂ ਵਿਚਾਰ ਜ਼ਰੂਰੀ ਹੈ ਜੇ ਤੈਨੂੰ ਇਕਾਗਰ ਕਰਨਾ ਜ਼ਰੂਰੀ ਹੈ ਸਰਬੰਧ ਸੰਗਤ ਅਸੀਸ ਬਖਸ਼ਿਸ਼ ਸਰਬੰਧ ਸੰਗਤ ਮਹਾਰਾਜ ਸਾਹਿਬ ਜੀ ਨੂੰ ਸੁਣੀ ਚੁਕਾਓ ਮਹਾਰਾਜ ਸਾਰੀ ਸੰਗਤ ਦਾ ਸੁਣਾਓ ਪਿਆਰ ਸਾਡੀ ਨਾਲ ਜਾਣਾ ਕਰੋ ਜਾਓ ਰਸ ਨਾਲ ਬੜ ਬੜ ਚਰ ਜੀ ਸਤਨਾਮ ਸਾਹਿਬ ਜੀ ਸਤਨਾਮ

ਜਗ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਧੂ ਮਹਾਰਾਜ ਸ੍ਰੀ ਗੁਰੂ ਪਾਤਸ਼ਾਹ ਹਜ਼ੂਰ ਵਾਦ ਦੇ ਅੰਦਰ ਹਜ਼ੂਰ ਉਪਦੇਸ਼ ਪ੍ਰਕਾਸ਼ ਕਰ ਰਹੇ ਹੈ ਪਵਿੱਤਰ ਉਪਦੇਸ਼ ਪ੍ਰਕਾਸ਼ ਕਰ ਰਹੇ ਹੈ ਇਸ ਸ਼ਲੋਕ ਦੀ ਜੋ ਉਪਾਨਤਾ ਹੈ ਇਸ ਸ਼ਲੋਕ ਦੀ ਉਪਾਨਤਾ ਨਾਨਕ ਸਿੱਖ ਦੀ ਪਾਵਨ ਧਰਤੀ ਤੇ ਨਾਨਕ ਨਾਨਕ ਦੇ ਵਾਸਨਾ ਦਾ ਸ੍ਰੀ ਸ੍ਰੀ ਪਾਤਸ਼ਾਹ ਗੁਰੂ ਮਹਾਰਾਜ ਦੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਵਾਦ ਸਤਿਗੁਰੂ ਜੀ ਦੀ ਆਪ ਜੀ ਗਰੀਬ ਵਾਦ ਦੀ ਸਤਿਗੁਰੂ ਜੀ ਦੀ ਆਪ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹਦਾ ਜੀ ਵਾਦ ਦੇ ਕਾਲੂ ਜੀ ਦੇ ਪਿਤਾ ਬਾਬਾ ਕਲਿਆਣ ਕੰਦ ਜੀ ਬਾਬਾ ਕਲਿਆਣ ਵਿਦਿਆ ਪੜ੍ਹ ਦੇ ਵਾਸਤੇ ਪਾਂਦੇ ਕੋਲ ਲੈ ਕੇ ਭਰ ਗਏ ਵਾਸਤੇ ਪਾਂਦੇ ਕੋਲ ਲੈ ਫਿਰ ਕੁਤ ਬੇਰੀ ਮੌਲਵੀ ਦੇ ਪਾਸ ਵੀ ਲੈ ਕੇ ਤੇ ਜੀ ਨਾ ਮੌਲਵੀ ਦੇ ਪਾਸ ਵੀ ਲੈ ਕੇ ਜਾਣਾ ਸੁਗੋ ਉਲਟਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਉਹਨਾਂ ਦਾ ਵਿਦਿਆ ਜਾਣ ਕਰ ਪਾਤਸ਼ਾਹ ਜੀ ਉਹਨੂੰ ਵਿਦਿਆ ਪੜਾ ਕਰਕੇ ਔਰ ਜਿਹੜਾ ਗੋਪਾਲ ਪਾਂਦਾ ਸਨ ਜਿਹੜਾ ਗੋਪਾਲ ਉਸ ਨੇ ਮਜਬੂਰਨ ਪਿਤਾ ਬਾਬੂ ਉਸ ਨੂੰ ਲਿਆਣ ਕੋਲ ਨਹੀਂ ਕਹਿਣ ਦਿੱਤਾ ਬਾਬਾ ਕਲਿਆਣ ਕੰਦ ਜੀ ਕੇ ਮਹਾਰਾਜ ਹੈ ਆਪ ਜੀ ਦੇ ਮਹਾਰਾਜ ਜ਼ਿਆਦਾ ਹੈ ਆਪ ਜੀ ਦੇ ਜਿਹੜੇ ਬਾਬਾ ਜੀ ਇਹ ਤਾਂ ਗੁਰ ਤੋਂ ਹੀ ਪੜ੍ਹ ਬਾਬਾ ਜੀ ਹੋਏ ਗੁਰ ਤੋਂ ਹੀ ਪੜ੍ਹ ਇਹਨਾਂ ਨੂੰ ਮੈਂ ਵਿਦਿਆ ਨਹੀਂ ਪੜ੍ਹਾ ਸਕਦਾ ਇਹਨਾਂ ਨੂੰ ਮੈਂ ਵਿਦਿਆ ਨਹੀਂ ਕਿਉਂਕਿ ਪਿਤਾ ਜੀ ਦੀ ਇੱਛਾ ਸੀ ਕਿ ਵਿਦਿਆ ਪਿਤਾ ਜੀ ਦੀ ਇੱਛਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਜਿਵੇਂ ਆਉਣ ਵਾਲੀ ਦੀ ਸਾਡੇ ਵਿੱਚ ਵਿਦਿਆ ਨਹੀਂ ਹੁੰਦੇ ਆ ਇਸ ਤਰ੍ਹਾਂ ਇਸ ਵੀ ਤੁਸੀਂ ਤੁਹਾਨੂੰ ਪਾਇਆ ਨਾ ਇਸ ਤਰ੍ਹਾਂ ਕਿ ਵਿਦਿਆ ਪੜ੍ਹਨਗੇ ਤੇ ਨਾ ਹੀ ਕੋਈ ਚੰਗਾ ਕਾਰਜ ਕਰਨਗੇ ਤੇ ਨਾ ਹੀ ਕੋਈ ਚੰਗਾ ਕਾਰਜ ਫਿਰ ਜਦੋਂ ਸਾਰੀ ਸੰਗਤ ਜੀ ਨਹੀਂ ਵਿਦਿਆ ਭਜਾਈ ਸੰਗਤ ਜੀ ਨਹੀਂ ਕਾਰਜ ਕਰਿਆ ਭਜਾਈ ਫਿਰ ਕਦ ਕਦੇ ਮੌਲਵੀ ਕੋਲ ਲੈ ਕੇ ਕੁੱਤ ਗਏ ਆ ਮੌਲਵੀ ਦੇ ਕੋਲ ਹਾਰਜ ਪੜ੍ਹਨ ਵਾਸਤੇ ਵੀ ਭੇਜਣਾ ਕਿ ਹਾਰਜ ਪੜ੍ਹਨ ਵਾਸਤੇ ਉਲਟਾ ਗਰੀਬ ਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਾਣੀ ਉਹਨਾਂ ਦੇ ਪਾਤਸ਼ਾਹ ਵੀ ਵਾਣੀ ਅੰਮ੍ਰਿਤ ਦੀ ਬਾਣੀ ਉਹਨਾਂ ਦਾ ਪਾਤਸ਼ਾਹ ਵੀ ਕੰਮ ਦੇਸ਼ ਬਾਣੀ ਦੇ ਸ਼ਬਦ ਉਚਾਰਨ ਕਰਕੇ ਤੇ ਫਿਰ ਸਾਰੇ ਪਾਸੇ ਸਤਿਗੁਰੂ ਜੀ ਦੇ ਉਪਮਾ ਹੋਣ ਵਾਸਤੇ ਸਤਿਗੁਰੂ ਜੀ ਦੇ ਕਿ ਬਾਬਾ ਕਾਲੂ ਜੀ ਦਾ ਪੁੱਤਰ ਜਿਹੜਾ ਕੋ ਆਪ ਸਦਾ ਕੀ ਦਾ ਪੁੱਤਰ ਹੀ ਹੈ ਆਪ ਸਦਾ ਇੱਕ ਪਾਲਤਾਰੀ ਹੋਇਆ ਹੈ ਇੱਕ ਮਹਾਰਾਜ

accepté par traité et s'est parti du Japon et va s'arrêter du Japon. Les gouvernements de Sangadi qui se nalent, gouvernements de la Sangadi qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, qui se nalent, ਅਹਿਮਜ਼ਾਦੇ ਨੂੰ ਪਤਾ ਨਹੀਂ ਕੀ ਹੋ ਗਿਆ। ਕਿੰਨੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਨਾ ਕੁਝ ਦੇਖ ਰਹੇ ਹਾਂ, ਕਿਸੇ ਨਾਲ ਕਿਸੇ ਨਾਲ ਕੋਈ ਰੋਗ ਤਾਂ ਨਹੀਂ ਇਹਨਾਂ ਨੂੰ ਲੱਗ ਗਿਆ, ਇੱਥੇ ਕੋਈ ਰੋਗ ਤਾਂ ਨਹੀਂ, ਕੋਈ ਨਾ ਕੋਈ ਰੋਗ ਹੋਵੇ ਜਿਸ ਕਰਕੇ ਪਾਣੀ ਕੋਈ ਰੋਗ ਹੋਵੇ ਬੋਲਦੇ ਨੇ ਨਾਲ ਮਹਾਰਾਜ ਕਿਸੇ ਨਾਲ ਬੋਲੀਏ ਨਬਜ ਦੇਖ ਕਰਕੇ ਕਿਸ ਤਰ੍ਹਾਂ ਦਾ ਰੋਗ ਜਿਹੜਾ ਰੋਗ ਹੈ ਉਹ ਤੁਹਾਡੀ ਸਤਿਯੋਗ ਹੈ, ਉਹ ਤੁਹਾਡੀ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹੈ, ਸਾਹਿਬ ਜੀ ਕਹਿੰਦੇ ਹੈ, ਸਾਡੇ ਪੇਪਰ ਜਿਹੜੇ ਵੈਦ ਨੂੰ ਬੁਲਾਉਣੇ ਵੈਦ ਦੇ ਵਾਸਤੇ ਬੁਲਾਉਂਦਾ ਹੈ।

ਦਿੰਦੇ ਆ, ਪਕੜ ਟੰਡੋਲੇ ਬਾਹ। ਉਹ ਰੋਗ ਢੂੰਡਦਾ ਪਿਆ ਕਿ ਇਹਨਾਂ ਦੇ ਸਰੀਰ ਦੇ ਵਿੱਚ ਰੋਗ ਕੀ ਹੈ, ਪਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਭੋਲੇ ਵੈਦ, ਹੇ ਹਰਦਾਸ, ਤੂੰ ਤਾਂ ਇਹ ਜਾਣਦਾ ਹੀ ਨਹੀਂ ਕਿ ਸਾਨੂੰ ਰੋਗ ਕੀ ਹੈ। ਭੋਲਾ ਵੈਦ ਨਾ ਜਾਣੀ, ਭੋਲਾ ਭਾਵ ਜਿਹੜਾ ਬੇਸਮਝ ਹੁੰਦਾ ਹੈ ਨਾ, ਉਸ ਵੈਦ ਨੂੰ ਨਹੀਂ ਪਤਾ ਲੱਗਦਾ ਕਿ ਰੋਗੀ ਨੂੰ ਰੋਗ ਕਿਹੜਾ ਹੈ। ਜਿਵੇਂ ਕਈ ਵਾਰ ਸਤ ਸੰਗਤ ਜੀ, ਜਿਹੜਾ ਬੇਸਮਝ ਕੋਈ ਡਾਕਟਰ, ਕੋਈ ਵੈਦ, ਕੋਈ ਹਕੀਮ ਹੁੰਦਾ ਹੈ ਨਾ, ਉਹ ਫਿਰ ਅੰਦਾਜ਼ੇ ਜੀ ਦੇ ਨਾਲ ਹੀ ਕਈ ਵਾਰ ਖੁਰਾਕਾਂ ਦੇ ਦਿੰਦਾ ਕਿ ਆਹ ਗੋਲੀਆਂ ਖਾ ਲਓ ਜਾਂ ਫਿਰ ਆਹ ਦਵਾ ਦਾਰੂ ਲੈ ਲਓ, ਤੁਸੀਂ ਠੀਕ ਹੋ ਜਾਵੋ। ਨਾ ਉਹਨੂੰ ਪਤਾ ਰੋਗ ਦੇ ਬਾਰੇ ਕਿ ਇਸ ਰੋਗੀ ਨੂੰ ਰੋਗ ਕਿਹੜਾ, ਕਿਹੜਾ ਰੋਗ ਚੰਬੜਿਆ ਹੋਇਆ, ਤੇ ਨਾ ਉਸ ਰੋਗ ਦੇ ਕਾਟ ਦਾ ਪਤਾ ਕਿ ਕਿਸ ਰੋਗ ਦੇ ਨਾਲ, ਕਿਹੜੀ ਦਵਾਦਾਰ ਦੇ ਨਾਲ ਇਸ ਨੂੰ ਕੱਟਿਆ ਜਾ ਸਕਦਾ ਹੈ। ਉਹ ਬੇਸਮਝ ਜਿਹੜਾ ਭੋਲਾ ਵੈਦ, ਕੋ ਹਕੀਮ ਜਾਂ ਡਾਕਟਰ ਹੁੰਦਾ ਹੈ ਨਾ, ਉਹ ਸਗੋਂ ਕਈ ਗੁਣਾ ਵੱਧ ਨੁਕਸਾਨ ਕਰ ਦਿੰਦਾ। ਰੋਗ ਤਾਂ ਉਹਨੇ ਕੀ ਦੂਰ ਕਰਨਾ, ਹੋਰ ਕਈ ਗੁਣਾ ਵੱਧ ਉਹ ਰੋਗੀ ਬਣਾ ਦਿੰਦਾ ਹੈ ਬੇਸਮਝਦਾਈ ਕਰਕੇ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭੋਲਾ ਵੈਦ ਨਾ ਜਾਣਾ, ਹੇ ਭੋਲੇ ਬੇਸਮਝ ਵੈਦ, ਤੂੰ ਤਾਂ ਜਾਣਦਾ ਹੀ ਨਹੀਂ ਹੈ ਕਿ ਜਿਹੜੀ ਕਰਕ ਪੀੜਾ ਹੈ ਨਾ, ਉਹ ਤੇ ਸਾਡੇ ਕਲੇਜੇ ਭਾਵ ਸਾਡੇ ਹਿਰਦੇ ਦੇ ਅੰਦਰ ਹੈ। ਜਿਵੇਂ ਸਾਧ ਸੰਗਤ ਜੀ, ਕਿਸੇ ਨੂੰ ਕਫ ਦਾ ਰੋਗ ਹੋਵੇ ਤੇ ਪਿੱਤ ਦੀ ਦਵਾ ਦੇ ਜਾਵੇ ਤੇ ਕਿੱਥੋਂ ਠੀਕ ਹੋ ਜਾਣਾ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ, ਕਿਸੇ ਨੂੰ ਜੇ ਪਿੱਤ ਦਾ ਭਾਵ ਗਰਮੀ ਹੋ ਜਾਵੇ ਤੇ ਕਫ ਦੀ ਦਵਾ ਦੇ ਜਾਵੇ ਤੇ ਰੋਗ ਥੋੜਾ ਦੂਰ ਹੋਣਾ ਹੈ। ਜਿਹੜਾ ਰੋਗ ਸਰੀਰ ਦੇ ਅੰਦਰ ਹੈ, ਉਹਦੀ ਦਵਾ ਦਾਰੂ ਸਹੀ ਦਿੱਤੀ ਜਾਵੇ ਤੇ ਜੇ ਦਵਾ ਉਲਟੀ ਦੇਈ ਜਾਵੇ, ਸਤ ਸੰਗਤ ਜੀ, ਰੋਗ ਨਹੀਂ ਕੱਟਿਆ ਜਾ ਸਕਦਾ, ਸਗੋਂ ਉਹਦੇ ਨਾਲ ਹੋਰ ਕਈ ਗੁਣਾ ਵੱਧ ਰੋਗ ਜਿਹੜਾ ਉਹ ਵੱਧ ਸਕਦਾ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਹਜ਼ੂਰ ਨੇ ਅੰਤਰੀ ਭਾਵ ਦੇ ਵਿੱਚ ਵੀ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਹਨ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ। ਕਹਿੰਦੇ ਜਿਹੜੇ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਤਤ ਬੇਤੇ ਮਹਾਤਮਾ ਰੂਪੇ ਜਿਹੜੇ ਵੈਦ ਸਮਝਦੇ ਹਨ, ਹੈ ਭਾਵੇਂ ਝੂਠਾ ਲਿਬਾਸ ਆਪਣੇ ਤਨ ਦੇ ਉੱਪਰ ਧਾਰਨ ਕੀਤਾ ਹੋਇਆ। ਔਰ ਹਜ਼ੂਰ ਕਹਿੰਦੇ ਹਨ ਕਿ ਭਾਈ, ਜਿਹੜੇ ਸੰਸਾਰ ਦੇ ਅੰਦਰ ਜਗਿਆਸੂ ਪੁਰਖ ਹੈ ਨਾ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੀ ਵਿਛੋੜੇ ਦੀ ਪੀੜਾ ਲੱਗੀ ਹੋਈ ਹੈ, ਪਰਮਾਤਮਾ ਦੇ ਵਿਛੋੜੇ ਦਾ ਦੁੱਖ ਉਹਨਾਂ ਦੇ ਹਿਰਦੇ ਅੰਦਰ ਹੈ, ਉਹਨਾਂ ਦੀ ਬਿਰਤੀ ਰੂਪ ਭੋਜਾਂ ਨੂੰ ਫੜ ਕਰਕੇ ਕਹਿੰਦੇ ਕਿ ਤੁਹਾਨੂੰ ਕਿਹੜਾ ਸੁੱਖ ਚਾਹੀਦਾ, ਸੰਸਾਰ ਦਾ ਕਿਹੜਾ ਸੁੱਖ ਤੁਹਾਨੂੰ ਚਾਹੀਦਾ, ਧਨ ਚਾਹੀਦਾ, ਦੌਲਤ ਕਿੰਨੀ ਚਾਹੀਦੀ ਹੈ, ਸੰਸਾਰ ਦੇ ਕਿਹੜੇ ਸੁੱਖ ਚਾਹੀਦੇ ਹੈ, ਵਿਦੇਸ਼ਾਂ ਦੇ ਸੁੱਖ ਚਾਹੀਦੇ ਹੈ। ਉਹਨਾਂ ਦੀ ਬਿਰਤੀ ਰੂਪ ਭੋਜਾਂ ਨੂੰ ਫੜ ਕਰਕੇ ਉਹ ਸੰਸਾਰ ਦੇ ਸੁੱਖ ਜਿਹੜੇ ਉਹਨਾਂ ਨੂੰ ਦਿੰਦਿਆਂ ਹੋਇਆ, ਇਹ ਦੁਨਿਆਵੀ ਸੁੱਖਾਂ ਰੂਪੀ ਦਵਾ ਦੇ ਕਰਕੇ ਉਹਨਾਂ ਦੇ ਅੰਦਰ ਦੀ ਪੀੜਾ ਨੂੰ ਹਟਾਉਣ ਦਾ ਯਤਨ ਕਰਦੇ ਹੈ। ਪਰ ਮਹਾਰਾਜ ਕਹਿੰਦੇ, ਕਰਜ ਕਰਕ ਕਰੇਜੇ ਮਾਹ, ਪੀੜ ਤੇ ਉਹਨਾਂ ਦੇ ਅੰਦਰ ਪਰਮਾਤਮਾ ਦੇ ਵਿਛੋੜੇ ਦੀ ਹੈ, ਪਰ ਇਹ ਸੰਸਾਰ ਦੇ ਜਿਹੜੇ ਪਖੰਡੀ ਲੋਕ, ਜਿਹੜੇ ਪਖੰਡੀ ਲੋਕ ਵੈਦਾਂ ਦੀ ਤਰ੍ਹਾਂ ਬਣੇ ਹੋਏ ਹੈ, ਮਹਾਰਾਜ ਕਹਿੰਦੇ ਉਹ ਦੁਨੀਆਂ ਦੇ ਸੁੱਖ ਜਾਂ ਸਵਰਗਾਂ ਦੇ ਸੁੱਖਾਂ ਰੂਪੀ ਦਵਾਦਾਰ ਉਹਨਾਂ ਨੂੰ ਦੇ ਕੇ ਉਹਨਾਂ ਦੇ ਰੋਗ ਦੂਰ ਕਰਨ ਦਾ ਯਤਨ ਕਰਦੇ ਹੈ, ਪਰ ਨਹੀਂ। ਇਸ ਕਰਕੇ ਗਰੀਬਨਵਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ, ਹੈ ਭਾਈ, ਜਿਹੜਾ ਅਸਲ ਵਾਹਿਗੁਰੂ ਜੀ ਦੇ ਵਿਛੋੜੇ ਦਾ ਦੁੱਖ ਹੈ, ਅੰਦਰ ਦੀ ਪੀੜਾ ਹੈ, ਹੇ ਭਾਈ, ਉਹ ਤੇ ਤੈਨੂੰ ਪਤਾ ਹੀ ਨਹੀਂ ਹੈ, ਕਿਉਂਕਿ ਜਿਸ ਹਿਰਦੇ ਅੰਦਰ ਪੀੜਾ ਹੋਵੇ, ਪਰਮਾਤਮਾ ਦੇ ਵਿਛੋੜੇ ਦਾ ਦੁੱਖ ਹੋਵੇ, ਉਸੇ ਨੂੰ ਪਤਾ ਹੈ ਕਿੰਨਾ ਇਹ ਡਾਢਾ ਦੁੱਖ ਹੈ। ਸੰਸਾਰ ਦੇ ਅੰਦਰ ਦੁੱਖ ਭਾਵੇਂ ਸੰਗਤ ਜੀ ਕਈ ਪ੍ਰਕਾਰ ਦੇ ਹੈ, ਪਰ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਇਹ ਸਭ ਤੋਂ ਡਾਢਾ ਦੁੱਖ ਹੈ। ਇਸ ਲਈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਭਾਈ, ਕਰਕ ਕਰੇ ਜੇ ਮਾਹ, ਇਹ ਤਾਂ ਵਾਹਿਗੁਰੂ ਜੀ ਦੇ ਵਿਛੋੜੇ ਦਾ ਦੁੱਖ ਲੱਗਾ ਹੋਇਆ ਹੈ, ਪਰਮਾਤਮਾ ਦੇ ਵਿਛੋੜੇ ਦੀ ਪੀੜਾ ਜੀਵ ਦੇ ਅੰਦਰ ਹੈ, ਤੂੰ ਤਾਂ ਸੰਸਾਰ ਦੇ ਸੁੱਖਾਂ ਰੂਪ ਦਵਾ ਦਾਰੂ ਦੇ ਕਰਕੇ ਇਸ ਨੂੰ ਮਿਟਣ ਦਾ ਯਤਨ ਕਰ ਰਿਹਾ ਹੈ, ਇਹਦੇ ਨਾਲ ਇਹਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ। ਗਰੀਬਨਵਾਜ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਹਜ਼ੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ।

0: ਜੀ ਮਹਾਰਾਜ, ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਹਰਦਾਸ ਨਾਮੇ ਵੈਦ ਨੂੰ ਉਪਦੇਸ਼ ਦਿੱਤਾ ਮਹਾਰਾਜ, ਜੋ ਸਲੋਕ ਦੇ ਅੰਦਰ ਸਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਪੈਣਾ ਕੀਤੀ, ਆਪ ਕਿਰਪਾ ਕਰਕੇ ਚੰਗੀ ਤਰ੍ਹਾਂ ਮਹਾਰਾਜ ਉਪਦੇਸ਼ ਦੇਵੋ। ਔਰ ਦੂਜੇ ਉਥਾਨ ਕਾ ਇਸ ਮਹੱਲੇ ਦੀ ਇਹ ਵੀ ਹੈ, ਇਹ ਸ਼ਬਦ ਦੇ ਦੂਸਰੇ ਪਦ ਦੀ ਇਹ ਹੈ ਕਿ ਜਦੋਂ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਦੀ ਦਾਤ ਬਖਸ਼ਿਸ਼ ਕਰਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਭੇਜ ਦਿੱਤਾ ਸੀ ਨਾ, ਸੰਗਤ ਜੀ ਉਸ ਸਮੇਂ ਬਹੁਤ ਵੈਰਾਗ ਅਵਸਥਾ ਵੀ ਸੱਚੇ ਪਾਤਸ਼ਾਹ ਜੀ ਸਨ, ਕਿਉਂਕਿ ਮਹਾਰਾਜ ਜੀ ਦੇ ਚਰਨਾਂ ਦਾ ਵਿਛੋੜਾ ਜਿਹੜਾ ਸਹੀ ਨਹੀਂ ਸੀਗਾ ਜਾਂਦਾ, ਗਰੀਬਨ ਵਾਰ ਸਤਿਗੁਰੂ ਜੀ ਤੋਂ ਓਹਲੇ ਨਹੀਂ ਸਨ ਹੋਣਾ ਚਾਹੁੰਦੇ, ਪਰ ਮਹਾਰਾਜ ਜੀ ਦਾ ਹੁਕਮ ਵੀ ਡਾਢਾ। ਖਡੂਰ ਸਾਹਿਬ ਦੀ ਧਰਤੀ ਤੇ ਆਏ, ਮਾਤਾ ਸੁਭਰਾਈ ਜੀ ਨੂੰ ਇਹ ਵਚਨ ਕਰ ਦਿੱਤਾ ਸੀਗਾ, ਕੋਠੇ ਅੰਦਰ ਮਹਾਰਾਜ ਕਹਿੰਦੇ ਸੀ ਪ੍ਰਵੇਸ਼ ਕਰਨਾ ਤੇ ਬਾਹਰੋਂ ਲੇਪਨ ਕਰਵਾ ਦਿੱਤਾ ਤੇ ਕਹਿੰਦੇ ਕਿ ਸਾਡੀ ਆਗਿਆ ਤੋਂ ਬਿਨਾਂ ਇਸ ਦਰਵਾਜ਼ੇ ਨੂੰ ਖੋਲਿਆ ਨਾ ਜਾਵੇ। ਗਰੀਬਨ ਵਾਜ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਕਿੰਨਾ ਸਮਾਂ ਅਡੋਲ ਸਾਰ ਸੰਗਤ ਜੀ ਉਸ ਕੋਠੇ ਅੰਦਰ ਰਹੇ ਹੈ, ਪਰਮਾਤਮਾ ਦੀ ਬੰਦਗੀ ਕਰਦੇ ਰਹੇ ਹੈ ਤੇ ਸੰਗਤਾਂ ਜਦੋਂ ਬੇਬਲ ਹੋ ਗਈਆਂ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਹੈ, ਸੰਗਤਾਂ ਦੇ ਮਨ ਦੇ ਅੰਦਰ ਇੱਛਾ ਕਿ ਸਤਿਗੁਰੂ ਜੀ ਦੇ ਦਰਸ਼ਨ ਕਰੀਏ, ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ, ਪਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋ ਹੀ ਨਹੀਂ ਰਹੇ, ਸੰਗਤ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਸੱਚੇ ਪਾਤਸ਼ਾਹ ਜੀ ਕਿੱਥੇ ਗਏ ਹੈ। ਗਰੀਬਨ ਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ, ਗਰੀਬਨ ਵਾਜ ਸੱਚੇ ਪਾਤਸ਼ਾਹ ਜੀ ਨੇ ਹਜ਼ੂਰ ਨੂੰ ਪ੍ਰਗਟ ਕਰਨਾ ਕੀਤਾ ਹੈ, ਔਰ ਸਿੱਖਾਂ ਨੇ ਫਿਰ ਜਦੋਂ ਵਚਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਨਾ ਕਰੋ, ਔਰ ਸਾਰੀ ਸੰਗਤ ਜੀ ਮਾਤਾ ਭਰਾਈ ਜੀ ਨੇ ਉਸ ਸਮੇਂ ਹਜ਼ੂਰ ਦੀ ਦਰੁਸਤੀ ਵਾਸਤੇ ਕਿ ਸ਼ਾਇਦ ਪਤਾ ਨਹੀਂ ਕੋਈ ਰੋਗ ਨਾ ਲੱਗ ਗਿਆ ਹੋਵੇ, ਤੇ ਜਦੋਂ ਵੈਦ ਨੂੰ ਬੁਲਾਇਆ ਉਸ ਵੈਦ ਪ੍ਰਥਾਈ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਇਹ ਦੋ ਉਥਾਨ ਕਾਵਾਂ ਇਸ ਮਹੱਲੇ ਦੀਆਂ ਇਸ ਪਦ ਦੀਆਂ ਹਨ। ਸੱਚੇ ਪਾਤਸ਼ਾਹ ਹਜ਼ੂਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਪਦੇਸ਼ ਦੇਣ ਦੇ ਹੋ ਬਖਸ਼ਿਸ਼ ਕਰਦੇ ਹਨ, ਤੇ ਜਦੋਂ ਵੈਦ ਹਜ਼ੂਰ ਦੇ ਪਾਸ ਆਇਆ ਤੇ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਂਹ ਫੜੀ ਹੈ, ਨਬਦ ਚੈੱਕ ਕਰਨ ਲੱਗਾ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਵੈਦਾ ਵੈਦ ਸੋ ਵੈਦ ਤੂੰ, ਹੇ ਵੈਦ ਤੂੰ ਵੈਦਾਂ ਦੇ ਵਿੱਚ ਸ੍ਰੇਸ਼ਟ ਵੈਦ ਕਹਿਆ ਜਾਂਦਾ, ਸੰਸਾਰ ਦੇ ਲੋਕ ਸਭ ਤੋਂ ਵੱਡਾ ਤੈਨੂੰ ਭਾਵ ਜਿਵੇਂ ਕਿਹਾ ਜਾਂਦਾ ਕਿ ਬੜਾ ਮੰਨਿਆ ਪਰ ਮੰਨਿਆ ਵੈਦ ਹੈ, ਇਹ ਸਭ ਤੋਂ ਉੱਤਮ ਵੈਦ ਹੈ, ਬੜਾ ਸਿਆਣਾ ਵੈਦ ਹੈ, ਬੜਾ ਸਿਆਣਾ ਡਾਕਟਰ ਹੈ, ਆਮ ਹੀ ਕਈ ਵਾਰ ਕਿਹਾ ਜਾਂਦਾ ਜਿਹੜਾ ਬਹੁਤਾ ਚੰਗਾ ਮੰਨਿਆ ਕੋਈ ਪ੍ਰੋਫੈਸ਼ਨਲ ਕੋਈ ਹੋਵੇ ਨਾ, ਸਪੈਸ਼ਲਿਸਟ ਕੋਈ ਡਾਕਟਰ ਹੋਵੇ ਉਹਦੇ ਬਾਰੇ ਕਿਹਾ ਜਾਂਦਾ ਕਿ ਬੜਾ ਚੰਗਾ ਆ, ਬਹੁਤ ਸੂਝਵਾਨ ਤੇ ਸਿਆਣਾ ਆ। ਤੇ ਸਤਿਗੁਰੂ ਜੀ ਕਹਿਣ ਲੱਗੇ, ਵੈਦਾ ਵੈਦ ਸੋ ਵੈਦ ਤੂੰ, ਵੈਦਾਂ ਦੇ ਵਿੱਚ ਤੂੰ ਸ੍ਰੇਸ਼ਟ ਵੈਦ ਤੈਨੂੰ ਕਹਿਆ ਜਾਂਦਾ ਹੈ, ਪਰ ਕਹਿੰਦੇ ਤੂੰ ਸਾਡੀ ਨਬਜ ਫੜ ਕੇ ਦੇਖਦਾ ਪਿਆ, ਪਹਿਲਾਂ ਅਸਲ ਰੋਗ ਦੀ ਤੂੰ ਪਹਿਚਾਣ ਕਰਨਾ ਕਰ, ਜਿਹੜਾ ਤੇਰੇ ਅੰਦਰ ਰੋਗ ਹੈ ਉਹਦੀ ਤੂੰ ਪਹਿਚਾਣ ਕੀਤੀ ਨਹੀਂ, ਪਰ ਸਾਡੇ ਅੰਦਰ ਦਾ ਰੋਗ ਦੇਖਣ ਵਾਸਤੇ ਤੂੰ ਆ ਗਿਆ, ਤੇਰੇ ਅੰਦਰ ਜਿਹੜਾ ਹਉਮੈ ਦਾ ਰੋਗ ਹੈ ਕਿ ਮੈਂ ਸਭ ਤੋਂ ਵੱਡਾ ਤੇ ਸਿਆਣਾ ਵੈਦ ਹਾਂ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਪਹਿਲਾਂ ਤੂੰ ਆਪਣੇ ਅੰਦਰ ਦੇ ਰੋਗ ਨੂੰ ਪਹਿਚਾਨਣਾ ਕਰ, ਪਹਿਲਾ ਰੋਗ ਪਛਾੜ, ਜਿਹੜਾ ਹਉਮੈ ਦਾ ਦੀਰਘ ਰੋਗ ਤੇਰੇ ਅੰਦਰ ਲੱਗਾ ਹੋਇਆ ਹੈ, ਪਹਿਲਾਂ ਉਸ ਦੀ ਪਹਿਚਾਣ ਕਰਨਾ ਕਰ।
1: ਐਸਾ ਦਾਰੂ ਲੋੜ ਲਹੋ,
0: ਤੇ ਫਿਰ ਏਦਾਂ ਦਾ ਦਾਰੂ ਤੂੰ ਲੱਭ ਕਰਕੇ ਲਿਆਉਣਾ ਕਰ, ਕਿਉਂਕਿ ਰੋਗ ਨੂੰ ਕੱਟਣ ਦੇ ਵਾਸਤੇ ਜਾਂ ਤਾਂ ਦਵਾ ਤੇ ਜਾਂ ਫਿਰ ਦਾਰੂ ਦਿੱਤਾ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਇਸ ਰੋਗ ਨੂੰ ਹਉਮੈ ਦੇ ਰੋਗ ਨੂੰ ਕੱਟਣ ਦੇ ਲਈ ਤੂੰ ਐਸਾ ਤੂੰ ਦਾਰੂ ਲੈ ਕਰਕੇ ਆਉਣਾ ਕਰ, ਐਸੀ ਤੂੰ ਦਵਾ ਲੈ ਕਰਕੇ ਆਉਣਾ ਕਰ। ਘਾਣ ਤੋਂ ਭਾਵ ਕਹੀਏ ਕਿ ਸਮੂਹ ਜਿਹੜੇ ਰੋਗ ਹੈ, ਜਿਸ ਕਰਕੇ ਸਾਰੇ ਰੋਗ ਜਿਹੜੇ ਮੰਜੇ ਖਤਮ ਹੋ ਜਾਣ, ਕੱਟੇ ਜਾਣ, ਮਿਟ ਜਾਣ, ਐਸਾ ਕਹਿੰਦੇ ਤੂੰ ਦਾਰੂ ਲੈ ਕਰਕੇ ਆਉਣਾ ਕਰ। ਉਹ ਕਿਹੜਾ ਦਾਰੂ ਹੈ? ਉਹ ਸੰਗਤ ਜੀ ਵਾਹਿਗੁਰੂ ਜੀ ਦੇ ਨਾਮ ਦਾ ਦਾਰੂ ਹੈ। ਉਹ ਕਿੱਥੋਂ ਪ੍ਰਾਪਤ ਹੁੰਦਾ ਹੈ? ਪੂਰੇ ਗੁਰੂ ਰੂਪੀ ਵੈਰ ਤੋਂ ਪ੍ਰਾਪਤ ਹੋਣਾ ਕਰਦਾ ਹੈ। ਜਿਵੇਂ ਗੁਰਬਾਣੀ ਦੇ ਪਾਵਨ ਬਚਨ ਹੈ ਨਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਸੱਚੇ ਪਾਤਸ਼ਾਹ ਜੀ ਵੈਦਾਂ ਦੇ ਵੈਦ ਪੂਰੇ ਸਤਿਗੁਰੂ ਜੀ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਨਾਮ ਦੀ ਔਸ਼ਧੀ ਨਾਮ ਰੂਪੀ ਦਾਰੂ ਬਖਸ਼ਿਸ਼ ਕਰਕੇ ਜੀਵ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਰੂਪੀ ਜਿਹੜੇ ਰੋਗ ਚੰਬੜੇ ਉਹ ਵੀ ਕੱਟ ਦਿੰਦੇ ਹੈ। ਔਗੁਣਾ ਰੂਪੀ ਵਿਕਾਰਾਂ ਰੂਪੀ ਵਿਸ਼ਿਆਂ ਰੂਪੀ ਰੋਗ ਸੱਚੇ ਪਾਤਸ਼ਾਹ ਜੀ ਕੱਟ ਦੇਣਾ ਕਰਦੇ ਹੈ। ਇਹ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਇਸ ਲਈ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਹੇ ਵੈਦ ਜੀ, ਇਸ ਹਉਮੈ ਦੇ ਰੋਗ ਨੂੰ ਕੱਟਣ ਦੇ ਲਈ ਐਸਾ ਦਾਰੂ ਲੈ ਕਰਕੇ ਆਉਣਾ ਕਰੋ ਜਿਸ ਕਰਕੇ ਸਾਰੇ ਰੋਗ ਕੱਟੇ ਜਾਣਗੇ। ਕਿਉਂਕਿ ਸਾਰੇ ਸੰਗਤ ਜੀ, ਮੂਲ ਜਿਹੜਾ ਹੈ ਨਾ ਰੋਗਾਂ ਦਾ ਮੁੱਢ ਹੈ ਉਹ ਹਉਮੈ ਹੈ। ਹਉਮੈ ਕਰਕੇ, ਹੰਕਾਰ ਦੇ ਕਰਕੇ ਪਤਾ ਨਹੀਂ ਕਿੰਨੇ ਕੁ ਰੋਗ ਜੀਵ ਦੇ ਅੰਦਰ ਪੈਦਾ ਹੁੰਦੇ ਹੈ। ਵਾਰ ਵਾਰ ਜੇਕਰ ਜੰਮਣ ਤੇ ਮਰਨ ਦਾ ਕਾਰਨ ਉਹ ਵੀ ਸਾਰੇ ਸੰਗਤ ਜੀ ਹਉਮੈ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਸਾ ਕੀ ਵਾਰ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਹਉ ਵਿੱਚ ਆਇਆ ਹਉ ਵਿੱਚ ਗਇਆ, ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਹਉ ਵਿੱਚ ਦਿੱਤਾ ਹਉ ਵਿੱਚ ਲਇਆ, ਹਉ ਵਿੱਚ ਖੱਟਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਮਨੁੱਖ ਜੋ ਕੁਝ ਵੀ ਜ਼ਿੰਦਗੀ ਵਿੱਚ ਕਰਦਾ ਹਉਮੈ ਦੀ ਸਿਹਤ ਹੋ ਕਰਕੇ ਕਰਦਾ ਹੈ। ਐਸਾ ਇਹ ਡਾਢਾ ਦੀਰਘ ਰੋਗ ਜੀਵ ਦੇ ਅੰਦਰ ਲੱਗਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਵੈਦ, ਤੈਨੂੰ ਤਾਂ ਇਹ ਪਤਾ ਹੀ ਨਹੀਂ ਕਿ ਇਸ ਰੋਗ ਨੂੰ ਕਿਵੇਂ ਕੱਟਿਆ ਜਾ ਸਕਦਾ ਹੈ। ਮਹਾਰਾਜ ਕਹਿੰਦੇ, ਐਸਾ ਨਾਮ ਰੂਪੀ ਦਾਰੂ ਲੈ ਕਰਕੇ ਆ, ਜਿਤ ਵੰਨਿਆ ਰੋਗਾਂ ਘਾਣ। ਜਿਸ ਕਰਕੇ ਭਾਈ ਸਮੂਹ ਰੋਗਾਂ ਦਾ ਜਿਹੜਾ ਸਮੂਹ ਹੈ ਨਾ, ਭਾਵ ਜਿਹੜਾ ਮੁੱਢ ਹੈ, ਇਹ ਹਉਮੈ ਦਾ ਰੋਗ ਕੱਟਿਆ ਜਾਵੇ। ਸਾਰੇ ਰੋਗ ਸੱਚੇ ਪਾਤਸ਼ਾਹ ਕਹਿੰਦੇ ਕੱਟੇ ਜਾਣ।
1: ਦਾਰੂ ਰੋਗ ਉੱਠਿਆ ਹੈ,
0: ਜਿਸ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਕਰਕੇ ਰੋਗ ਉੱਠ ਕਰਕੇ ਚਲੇ ਜਾਂਦੇ ਹੈ। ਕਿਉਂਕਿ ਇਹ ਕਦੋਂ ਰੋਗ ਚੰਬੜਦੇ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਨ ਬਾਰਾਂ ਮਾਹ ਅੰਮ੍ਰਿਤ ਬਾਣੀ ਅੰਦਰ, ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ। ਸਭੇ ਤੋਂ ਭਾਵ ਸਾਰੇ ਰੋਗ, ਇੱਥੇ ਕੋਈ ਗਿਣਤੀ ਨਹੀਂ ਕੀਤੀ ਕਿ ਆਹ ਰੋਗ ਚੰਬੜੇਗਾ ਜੇ ਤੂੰ ਰੱਬ ਭੁੱਲ ਜਾਵੇਗਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਾਰੇ ਰੋਗ ਆ ਕਰਕੇ ਚੰਬੜ ਜਾਣਗੇ। ਤੇ ਸਾਰੇ ਰੋਗਾਂ ਦੇ ਵਿੱਚ ਇਕੱਲੇ ਤਨ ਦੇ ਰੋਗ ਨਹੀਂ, ਮਨ ਦੇ ਰੋਗ ਵੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੱਥੇ ਤਨ ਦੇ ਰੋਗ ਹੈ ਉੱਥੇ ਮਨ ਦੇ ਵੀ ਜਿਹੜੇ ਪਾਪ ਕਰਮਾਂ ਰੂਪੀ ਵਿਸ਼ਿਆਂ ਰੂਪੀ ਵਿਕਾਰਾਂ ਰੂਪੀ ਰੋਗ ਆ ਕਰਕੇ ਤੈਨੂੰ ਚੰਬੜਨ ਵਾਲੇ, ਕਿਉਂਕਿ ਤੂੰ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਕੇ ਉਚਾਰਨ ਕਰਦੇ ਹੈ, ਹੇ ਵੈਦ ਜੀ, ਜਿਤ ਦਾਰੂ ਰੋਗ ਉੱਠਿਆ ਹੈ। ਕਹਿੰਦੇ ਕਿ ਜਿਸ ਨਾਮ ਰੂਪ ਦਾਰੂ ਦੇ ਨਾਲ ਇਹ ਜਿਹੜੇ ਆਪਣਾ ਮੱਕਾ ਬਣਾ ਕਰਕੇ ਡੇਰਾ ਬਣਾ ਕਰਕੇ ਤੇਰੇ ਅੰਦਰ ਬੈਠੇ ਹੈ ਨਾ, ਹਉਮੈ ਅਗਿਆਨ ਆਦਿਕ ਦੇ ਜਿਹੜੇ ਰੋਗ ਹੈ ਇਹ ਸਭ ਉੱਠ ਕਰਕੇ ਚਲੇ ਜਾਣਗੇ।
1: ਤਨ ਸੁਖ ਵਸਾਏ,
0: ਤੇ ਤਨ ਜਿਹੜਾ ਨਾ ਫਿਰ ਸੁਖ ਦੇ ਸਿਹਤ ਵਸਣਾ ਕਰੇਗਾ। ਤਨ ਸੁਖ ਵਸੈ ਆਏ, ਜਾਂ ਸੂਕਸ਼ਮ ਤਨ ਤੇਰਾ ਜਿਹੜਾ ਅੰਦਰ ਹੈ, ਤੇਰਾ ਸੂਕਸ਼ਮ ਸਰੀਰ ਹੈ, ਉਹਦੇ ਵਿੱਚ ਸੁਖ ਸਰੂਪ ਪਰਮਾਤਮਾ ਦਾ ਸਰੂਪ ਆ ਕਰਕੇ ਵਸ ਜਾਏਗਾ। ਜੇ ਕਿਤੇ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਦੇ ਨਾਲ ਹਉਮੈ ਤੇ ਅਗਿਆਨ ਦੇ ਰੋਗ ਇਸ ਤੋਂ ਉਠਾ ਦੇਣਾ ਕਰਿਆ, ਜਿਨ੍ਹਾਂ ਨੇ ਡੇਰਾ ਲਾ ਕਰਕੇ ਬੈਠਣਾ ਕੀਤਾ ਹੈ, ਪੱਕਾ ਹੀ ਆਪਣਾ ਮੱਕਾ ਹੀ ਬਣਾ ਕਰਕੇ ਬੈਠ ਗਏ ਹੈ, ਕਦੇ ਹਉਮੈ ਕਦੇ ਅਗਿਆਨ। ਅਗਿਆਨ ਕਰਕੇ ਮਨੁੱਖ ਜ਼ਿੰਦਗੀ ਦੇ ਵਿੱਚ ਸੱਚ ਨੂੰ ਝੂਠ ਕਹਿੰਦਾ ਹੈ ਤੇ ਝੂਠ ਨੂੰ ਸੱਚ ਕਹਿੰਦਾ ਹੈ। ਅਗਿਆਨਤਾ ਕਰਕੇ ਸਹੀ ਨੂੰ ਗਲਤ, ਗਲਤ ਨੂੰ ਸਹੀ ਕਹੀ ਜਾਂਦਾ। ਬੇਸਮਝਤਾਈ ਕਰਕੇ ਜ਼ਿੰਦਗੀ ਵਿੱਚ ਸਹੀ ਰਸਤਾ ਛੱਡ ਕੇ ਮਾੜੇ ਰਸਤੇ 'ਤੇ ਤੁਰਦਾ ਹੈ, ਚੰਗੀ ਸੰਗਤ ਛੱਡ ਕੇ ਮਾੜੀ ਸੰਗਤ ਕਰਦਾ, ਉਹਦਾ ਕਾਰਨ ਕੀ ਹੈ? ਅਗਿਆਨ। ਜਦੋਂ ਮਨੁੱਖ ਗਿਆਨਵਾਨ ਹੋ ਜਾਂਦਾ ਨਾ, ਸੰਗਤ ਜੀ ਸੱਚ ਕਰਕੇ ਜਾਣਿਓ, ਜ਼ਿੰਦਗੀ ਵਿੱਚ ਕਦਮ ਕਦਮ ਵਿਚਾਰ ਕੇ ਤੁਰਦਾ ਹੈ, ਕਦਮ ਕਦਮ ਵਿਚਾਰ ਕੇ, ਕਿ ਜੇ ਮੈਂ ਇਹ ਕਦਮ ਧਰ ਲੱਗਾ ਕਿ ਜਗ੍ਹਾ ਰੱਖਣ ਵਾਸਤੇ ਹੈਗੀ ਹੈ ਕਿ ਨਹੀਂ। ਨਹੀਂ ਤੇ ਜਿਹੜਾ ਮੂਡ ਮਨੁੱਖ ਹੁੰਦਾ ਹੈ ਨਾ, ਅੱਗੇ ਭਾਵੇਂ ਕੋਈ ਟੋਆ ਹੋਵੇ ਤਾਂ ਵੀ ਤੁਰਿਆ ਜਾਂਦਾ, ਉਹ ਬਾਅਦ ਵਿੱਚ ਭਾਵੇਂ ਪਛਤਾਵੇ ਤੇ ਝੂਰੇ। ਪਰ ਜਿਹੜਾ ਸੂਝਵਾਨ

0: ਗਿਆਨਵਾਨ ਮਨੁੱਖ ਹੁੰਦਾ ਕਦਮ ਕਦਮ ਜ਼ਿੰਦਗੀ ਵਿੱਚ ਵਿਚਾਰ ਕੇ ਤੁਰਦਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ, ਭਾਈ ਗੁਰ ਸਿੱਖੋ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਦੇ ਨਾਲ ਜਿਹੜੇ ਸਮੂਹ ਰੋਗ ਹੈ ਉੱਠ ਕਰਕੇ ਚਲੇ ਜਾਣ, ਫਿਰ ਤਨ ਸੁੱਖ ਵਸੈ ਆਏ। ਉਸ ਦੇ ਸੂਖਸ਼ਮ ਤਨ ਹਿਰਦੇ ਅੰਦਰ ਵਾਹਿਗੁਰੂ ਜੀ ਦਾ ਸੁਖ ਸਰੂਪ ਆ ਕਰਕੇ ਵਸ ਜਾਂਦਾ ਹੈ।
1: ਰੋਗ ਗਵਾਏ ਹੈ ਆਪਣਾ।
0: ਹੇ ਭਾਈ, ਜੇਕਰ ਤੂੰ ਆਪਣੇ ਅੰਦਰ ਦੇ ਰੋਗ ਨੂੰ ਗਵਾ ਲੈਣਾ ਕਰੇ, ਉਹ ਭਾਵੇਂ ਹਉਮੈ ਦਾ ਰੋਗ ਹੈ ਤੇ ਭਾਵੇਂ ਅਗਿਆਨ ਦਾ ਰੋਗ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਵੈਦ ਜੀ, ਜੇਕਰ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਦੇ ਨਾਲ ਆਪਣੇ ਅੰਦਰ ਦੇ ਰੋਗ ਨੂੰ ਤੁਸੀਂ ਗਵਾ ਲੈਣਾ ਕਰੋਗੇ,
1: ਨਾਨਕ ਵੈਦ ਸਦਾਏ।
0: ਸਤਿਗੁਰੂ ਜੀ ਕਹਿੰਦੇ, ਭਾਈ ਤਾਂ ਅਸਲ ਵੈਦ ਤੁਸੀਂ ਸਦਾਓਗੇ, ਅਖਵਾਓਗੇ। ਅਸਲ ਵੈਦ ਅਖਵਾਉਣੇ ਦੇ ਯੋਗ ਹੋਵੋਗੇ ਜੇ ਆਪਣੇ ਅੰਦਰ ਦੇ ਹਉਮੈ ਤੇ ਅਗਿਆਨ ਦੇ ਰੋਗ ਨੂੰ ਦੂਰ ਕਰ ਦੇਣਾ ਕਰੋ। ਜਿਵੇਂ ਆਪ ਮਨੁੱਖ ਰੋਗੀ ਹੈ ਤੇ ਉਹਦਾ ਦਵਾ ਦਾਰੂ ਕੋ ਕਾਟ ਲੱਭਦਾ ਹੀ ਨਹੀਂ ਪਿਆ ਤੇ ਦੂਜਿਆਂ ਨੂੰ ਸਿੱਖਿਆ ਦੇ ਜਾਂਦਾ ਕਿ ਭਾਈ ਇਹ ਦਵਾ ਵਰਤ, ਤੇਰਾ ਰੋਗ ਦੂਰ ਹੋ ਜਾਵੇਗਾ, ਤੂੰ ਇਹ ਦਾਰੂ ਪਾ, ਤੇਰੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਸਹੀ ਹੋ ਜਾਵੇਗੀ, ਤੇਰੀ ਨਿਗ੍ਹਾ ਕੰਮ ਕਰਨ ਲੱਗ ਪਵੇਗੀ। ਆਪ ਨੇ ਭਾਵੇਂ ਕਿੰਨੇ ਕਿੰਨੇ ਨੰਬਰ ਦੇ ਭਾਵੇਂ ਸਰ ਸੰਗਤ ਦੇ ਚਸ਼ਮੇ ਲਾਏ ਹੋਣ, ਪਰ ਦੂਜਿਆਂ ਨੂੰ ਕਹੀ ਜਾਵੇ ਕਿ ਭਾਈ ਨਹੀਂ, ਤੂੰ ਇਹ ਦਾਰੂ ਵਰਤ ਤਾਂ ਫਿਰ ਤੂੰ ਰੋਗ ਠੀਕ ਹੋਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਵੈਦ ਤਾਈਂ ਉਪਦੇਸ਼ ਦਿੰਦੇ ਹੋਏ ਸਾਨੂੰ ਵੀ ਸਮਝਾ ਰਹੇ ਹੈ, ਭਾਈ ਪਹਿਲਾਂ ਆਪਣੇ ਅੰਦਰ ਦੇ ਰੋਗ ਨੂੰ ਦੂਰ ਕਰਨਾ ਕਰ। ਤੇਰੇ ਅੰਦਰ ਜਿਹੜਾ ਹੰਕਾਰ ਦਾ ਰੋਗ ਹੈ, ਅਗਿਆਨਤਾ ਦਾ, ਮੂਢਤਾਈ ਦਾ ਰੋਗ ਹੈ, ਇਹਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਰੂਪ ਦਾਰੂ ਦੇ ਨਾਲ ਪਹਿਲਾਂ ਦੂਰ ਕਰਨਾ ਕਰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੰਸਾਰ ਦੇ ਅੰਦਰ ਤੂੰ ਅਸਲ ਵੈਦ ਅਖਵਾਉਣਾ ਕਰੇਗਾ, ਇਹ ਬਾਹਜ ਭਾਵ ਹੈ। ਅੰਤਰੀ ਭਾਵ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਕਿ ਜਿਹੜੇ ਸੰਸਾਰ ਦੇ ਅੰਦਰ ਐਸੇ ਭੇਖਵਾਨ ਜਿਹੜੇ ਵੈਦ ਬਣੇ ਹੋਏ ਨਾ ਵੈਦਾਂ ਦੀ ਤਰ੍ਹਾਂ, ਜਿਹੜੇ ਕਹਿੰਦੇ ਆ ਕਿ ਸਾਡੇ ਕੋਲ ਆਓ, ਅਸੀਂ ਤੁਹਾਨੂੰ ਸ਼ਕਤੀ ਦੇ ਨਾਲ ਕਿਸੇ ਮੰਤਰ ਦੇ ਬਲ ਦੇ ਨਾਲ ਰੋਗ ਦੂਰ ਕਰ ਦੇਣਾ ਕਰ। ਪਰ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਦਾ ਅਗਿਆਨ ਹਉਮੈ ਆਦਿਕ ਦੇ ਰੋਗ ਤੇ ਦੂਰ ਹੋਇਆ ਨਹੀਂ, ਤੇ ਸੰਸਾਰ ਦੇ ਜੀਵਾਂ ਦੇ ਕਿਵੇਂ ਵਿਕਾਰਾਂ ਰੂਪੀ ਰੋਗਾਂ ਨੂੰ ਦੂਰ ਕਰ ਸਕਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਅੰਤਰੀ ਭਾਵ ਦੇ ਵਿੱਚ ਸਾਰਾਂਸ਼ ਦਿੱਤਾ ਕਿ ਭਾਈ ਪਹਿਲਾਂ ਆਪਣੇ ਅੰਦਰ ਦੇ ਇਸ ਅਗਿਆਨ ਹਉਮੈ ਆਦਿਕ ਦੇ ਰੋਗਾਂ ਨੂੰ ਦੂਰ ਕਰੋ,

0: ਦੇਵ ਜਿਹੜੇ ਦੇਵਤੇ ਹਨ 33 ਕਰੋੜ ਦੇਵਤੇ, 9 ਕਰੋੜ ਦੇਵੀਆਂ, ਦੇਵ ਕਹਿ ਕੇ ਜਿੰਨੀਆਂ ਵੀ ਦੈਵੀ ਸ਼ਕਤੀਆਂ, ਇਹ ਸਭ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਆਪਣੇ ਸਰੂਪ ਤੋਂ ਹੀ ਪੈਦਾ ਕੀਤੀਆਂ। ਸਭ ਤਮਾਮ ਜਿੱਥੇ ਸੰਸਾਰ ਭਰ ਦੇ ਜੀਵ ਜੰਤੂ ਪੈਦਾ ਕੀਤੇ ਹੈ, ਭਾਵੇਂ ਉਹ ਮਾਤ ਲੋਕ ਤੇ ਹੈ, ਭਾਵੇਂ ਪਤਾਲਾਂ ਵਿੱਚ ਰਹਿਣ ਵਾਲੇ ਹੈ, ਭਾਵੇਂ ਆਕਾਸ਼ ਵਿੱਚ ਜਿਹਦਾ ਆਕਾਸ਼ ਉੱਡਣ ਵਾਲੇ ਹੈ, 4 ਖਾਣੀਏ ਦੇ ਰਾਹੀਂ 84 ਲੱਖ ਜੂਨਾਂ ਨੂੰ ਵਾਹਿਗੁਰੂ ਜੀ ਨੇ ਪੈਦਾ ਕੀਤਾ, ਫਿਰ ਇੱਕੋ ਸ੍ਰਿਸ਼ਟੀ ਨਹੀਂ ਕਰੋੜਾਂ ਖੰਡਾਂ ਤੇ ਬ੍ਰਹਿਮੰਡਾਂ ਦਾ, ਤਿਨ੍ਹਾਂ ਵਿੱਚ ਸੰਸਾਰ ਭਰ ਦੇ ਜੀਵ ਜੰਤੂਆਂ ਨੂੰ ਪੈਦਾ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਬ੍ਰਹਮਾ ਬਿਸ਼ਨ ਮਹੇਸ਼ ਦੇਵ ਉਪਾਇਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਜਗਤ ਦੇ ਲੋਕੋ, ਐਵੇਂ ਭਰਮਾਂ ਦਾ ਸ਼ਿਕਾਰ ਹੋ ਕਰਕੇ ਕਿਤੇ ਇਹਨਾਂ ਦੈਵੀ ਸ਼ਕਤੀਆਂ ਨੂੰ ਰੱਬ ਨਾ ਮੰਨ ਬੈਠੇ ਹੋ। ਜਿਵੇਂ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਬਚਨ ਕਹੇ ਨੇ ਚੌਪਈ ਸਾਹਿਬ ਪਾਵਨ ਬਾਣੀ ਦੇ ਅੰਦਰ, ਹਜ਼ੂਰ ਕਹਿੰਦੇ ਹਨ, ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਇਸ ਸੰਸਾਰ ਦੇ ਜਿਹੜੇ ਅਗਿਆਤ ਜੀਵ ਹੈ ਨਾ, ਸ਼ਿਵ ਜੀ ਨੂੰ ਕਹਿੰਦੇ ਇਹੀ ਰੱਬ ਹੈ, ਇਹੀ ਸਾਡਾ ਭਗਵਾਨ ਹੈ। ਠੀਕ ਹੈ, ਸਮੇਂ ਦੇ ਅਵਤਾਰ ਹੈ, ਸਤਿਕਾਰਯੋਗ ਹੈ, ਹਰ ਇੱਕ ਜਿਹੜਾ ਸੰਸਾਰ ਦੇ ਅੰਦਰ ਅਵਤਾਰ ਆਏ ਹੈ ਸਤਿਕਾਰਯੋਗ ਹੈ, ਪਰ ਮਹਾਰਾਜ ਕਹਿੰਦੇ ਰੱਬ ਜਿਹੜਾ ਉਹ ਰੱਬ ਆਪ ਹੀ ਹੈ, ਉਸ ਰੱਬ ਤੋਂ ਇਹ ਸਾਰੀਆਂ ਦੈਵੀ ਸ਼ਕਤੀਆਂ ਪੈਦਾ ਹੋਈਆਂ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਹਜ਼ੂਰ ਕਹਿੰਦੇ ਗੁਰਸਿੱਖੋ, ਇਹ ਸਭ ਦੈਵੀ ਸ਼ਕਤੀਆਂ, ਫਿਰ ਇਹ ਤਿੰਨੇ ਗੁਣ ਜਿਹੜੇ ਹੈ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਜੋ ਦੈਵੀ ਸ਼ਕਤੀਆਂ ਤੋਂ ਪ੍ਰਗਟ ਹੁੰਦੇ ਹੈ, ਇਹ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਹੀ ਪੈਦਾ ਕੀਤੇ ਹਨ। ਫਿਰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਬ੍ਰਹਮਾ ਜੀ ਨੂੰ 4 ਵੇਦ ਦਿੱਤੇ ਹੈ ਕਿ ਇਹਨਾਂ ਵੇਦਾਂ ਨੂੰ ਪੜ੍ਹਨਾ, ਵਿਚਾਰਨਾ, ਇਹਨਾਂ ਦੇ ਅੰਦਰ ਦਾ ਜਿਹੜਾ ਉਪਦੇਸ਼ ਹੈ ਸੰਸਾਰ ਦੇ ਲੋਕਾਂ ਨੂੰ ਵੰਡਣਾ, ਪੂਜਾ ਲਾਇਆ, ਇਸੇ ਦੀ ਪੂਜਾ ਵਿੱਚ ਲਾ ਦੇਣਾ ਕੀਤਾ ਹੈ। ਤਾਂ ਹੀ ਜਿਹੜੇ ਬ੍ਰਹਮਾ ਜੀ ਦੇ ਪੁਜਾਰੀ ਲੋਕ ਹੈ, ਉਹ ਕੇਵਲ ਸਾਰੀ ਸੰਗਤ ਜੀ ਵੇਦ ਪੜ੍ਹਦੇ ਤੇ ਵਿਚਾਰਦੇ ਹੈ, ਇਹਨਾਂ ਤੋਂ ਵੱਧ ਕਰਕੇ ਹੋਰ ਕਿਸੇ ਨੂੰ ਜਾਣਦੇ ਨਹੀਂ। ਹੋਰ ਜਿੰਨੇ ਵੀ ਸੰਸਾਰ ਦੇ ਮਤਾਂ ਦੇ ਲੋਕ ਹੈ, ਜਿਸ ਪੂਜਾ ਵਿੱਚ ਤਿਨ੍ਹਾਂ ਨੂੰ ਲਗਾਇਆ, ਜਿਸ ਦੇ ਲੜ ਉਹਨਾਂ ਨੂੰ ਲਗਾ ਦਿੱਤਾ, ਉਸੇ ਦੀ ਪੂਜਾ ਕਰਦੇ ਹੈ, ਉਸੇ ਦਾ ਧਿਆਨ ਧਾਰਦੇ ਹੈ, ਉਸੇ ਦੀ ਆਰਾਧਨਾ ਕਰਦੇ, ਉਸੇ ਦੀ ਯਾਦ ਵਿੱਚ ਜੁੜਦੇ ਹੈ। ਤੇ ਸਾਰੀ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ, ਗਰੀਬ ਨਵਾਜ ਸਤਿਗੁਰੂ ਜੀ ਨੇ ਸਾਨੂੰ ਸ਼ਬਦ ਦੇ ਲੜ ਲਗਾਇਆ। ਇਹ ਸਤਿਗੁਰੂ ਜੀ ਦੀ ਜੋ ਪਰਮ ਵਡਿਆਈ ਹੈ ਨਾ, ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਸ਼ਬਦ ਦੇ ਲੜ ਲਗਾਇਆ। ਇਸ ਕਰਕੇ ਗੁਰੂ ਕੇ ਸਿੱਖ ਨੂੰ ਕਦੇ ਵੀ ਸ਼ਬਦ ਦਾ ਦਰ ਛੱਡ ਕੇ ਹੋਰ ਦਰ ਤੇ ਨਹੀਂ ਭਟਕਣਾ ਚਾਹੀਦਾ। ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਰੂਪੀ ਪੱਲਾ ਛੱਡ ਕੇ ਹੋਰ ਸੰਸਾਰ ਦਾ ਕਿਸੇ ਦਾ ਪੱਲਾ ਨਹੀਂ ਫੜਨਾ ਚਾਹੀਦਾ। ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਭਾਈ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਇਹ 4 ਵੇਦ ਬ੍ਰਹਮਾ ਨੂੰ ਦਿੱਤੇ ਹੈ ਕਿ ਇਹਨਾਂ ਨੂੰ ਪੜ੍ਹਨਾ, ਵਿਚਾਰਨਾ, ਔਰ ਇਹਨਾਂ ਦੀ ਪੂਜਾ ਵਿੱਚ ਵਾਹਿਗੁਰੂ ਜੀ ਨੇ ਲਗਾਇਆ ਹੈ।
1: ਅਵਤਾਰੀ ਰਾਮ ਰਾਜਾ ਆਇਆ,
0: ਫਿਰ 10 ਅਵਤਾਰੀ ਰਾਮ ਰਾਜਾ ਆਇਆ। 10 ਅਵਤਾਰ ਜਿਹੜੇ ਵਿਸ਼ਨੂੰ ਦੇ ਸਾਰੇ ਸੰਗਤ ਜੀ ਮੰਨੇ ਗਏ ਹੈ, ਕਿਤੇ ਸ਼੍ਰੀ ਰਾਮ ਚੰਦਰ ਜੀ ਰੂਪ ਹੋ ਕਰਕੇ ਆਉਣਾ ਕੀਤਾ ਹੈ ਤ੍ਰੇਤੇ ਯੁਗ ਦੇ ਅੰਦਰ, ਇਸੇ ਪ੍ਰਕਾਰ ਦਵਾਪਰ ਯੁਗ ਦੇ ਅੰਦਰ ਕ੍ਰਿਸ਼ਨ ਭਗਵਾਨ ਜੀ ਰੂਪ ਹੋ ਕਰਕੇ ਪ੍ਰਗਟ ਹੋਣਾ ਕੀਤਾ ਹੈ। ਮਹਾਰਾਜ ਕਹਿੰਦੇ ਸਾਰੇ ਅਵਤਾਰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਆਗਿਆ ਵਿੱਚ ਹੀ ਪ੍ਰਗਟ ਹੋਏ ਹਨ।
1: ਅਵਤਾਰੀ ਰਾਮ ਰਾਜਾ ਆਇਆ,
0: ਔਰ ਇਸ ਪ੍ਰਕਾਰ ਕਹਿੰਦੇ ਕਿ ਕਿਤੇ ਰਾਮ ਜੀ ਰੂਪ ਹੋ ਕਰਕੇ, ਕਿਤੇ ਸਾਰੇ ਸੰਗਤ ਜੀ ਬ੍ਰਾਹਮਣਾਂ ਦੀ ਕੁਲ ਦੇ ਵਿੱਚੋਂ ਪ੍ਰਗਟ ਹੋਣਾ ਕੀਤਾ ਹੈ। ਇਸ ਪ੍ਰਕਾਰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੀ ਆਗਿਆ ਵਿੱਚ, ਪਰਮਾਤਮਾ ਦੀ ਰਜਾ ਵਿੱਚ ਇਸ ਸੰਸਾਰ ਦੇ ਵਿੱਚ ਅਵਤਾਰ ਪ੍ਰਗਟ ਹੋਏ ਹਨ।
1: ਹੁਕਮ ਸਭਾਇਆ,
0: ਤੇ ਫਿਰ ਦੈਤਾਂ ਦਾ ਜਦੋਂ ਸੰਘਾਰ ਕੀਤਾ, ਤ੍ਰੇਤੇ ਯੁਗ ਦੇ ਵਿੱਚ ਰਾਵਣ ਦਾ ਵੱਧ ਕੀਤਾ, ਇਹ ਵੀ ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੈ, ਪਰਮਾਤਮਾ ਦੀ ਰਜਾ ਦੇ ਵਿੱਚ ਹੈ। ਤੇ ਜੇ ਦੁਆਪਰ ਯੁਗ ਦੇ ਵਿੱਚ ਕੰਸ ਨੂੰ ਮਾਰਿਆ, ਕੇਸੀ ਨੂੰ ਕੰਸ ਨੂੰ ਸੰਘਾਰ ਕੀਤਾ, ਜਾਂ ਸਤਯੁਗ ਦੇ ਵਿੱਚ ਨਰਸਿੰਘ ਦਾ ਰੂਪ ਧਾਰਨ ਕਰਕੇ ਹਰਨਾਕਸ਼ ਦਾ ਸੰਘਾਰ ਕੀਤਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਸਿੱਖੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਹੀ ਕਰਨਾ ਕੀਤਾ ਹੈ, ਸਭ ਕੁਝ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਹੀ ਸਾਰੇ ਅਵਤਾਰ ਸੰਸਾਰ ਦੇ ਵਿੱਚ ਆਏ ਹੈ, ਜਿਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਦੈਂਤਾਂ ਦਾ ਸੰਹਾਰ ਕਰਨਾ ਕੀਤਾ ਹੈ। ਤਾਂ ਹੀ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹੈ ਨਾ, ਇਹ ਪਰਮਾਤਮਾ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਿਰ ਘਾਇਆ

0: ਤੇ ਸਾਰੀ ਸੰਗਤ ਜੀ ਭਾਵੇਂ ਸ਼ਿਵ ਜੀ ਨੇ ਕਿੰਨਾ ਲੰਮੇਰਾ ਸਮਾਂ ਤਪ ਸਾਧਨਾ ਕਰਨਾ ਕੀਤੀ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਭਾਵੇਂ ਮਹੇਸ਼ ਸ਼ਿਵ ਜੀ ਹੈ ਤੇ ਭਾਵੇਂ ਸ਼ਿਵ ਜੀ ਦੇ ਅਵਤਾਰ ਈਸ਼ਰ ਹਨ, ਇਹਨਾਂ ਨੇ ਭਾਵੇਂ ਬਹੁਤ ਲੰਮੇਰਾ ਸਮਾਂ ਤਪ ਸਾਧਨਾਵਾਂ ਕੀਤੀਆਂ ਨੇ, ਪਰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦਾ ਤਿੰਨੇ ਅੰਤ ਨਾ ਪਾਇਆ, ਕਿਸੇ ਨੇ ਅੰਤ ਨਹੀਂ ਪਾਵਣਾ ਕੀਤਾ। ਬੜੇ ਵੱਡੇ ਵੱਡੇ ਸੰਸਾਰ ਦੇ ਵੀ ਦੈਵੀ ਸ਼ਕਤੀਆਂ ਹੋ ਚੁੱਕੇ ਹੈ, ਪਰ ਕਿਨੇ ਤੇਰਾ ਅੰਤ ਨਾ ਪਾਇਆ। ਹੇ ਵਾਹਿਗੁਰੂ ਜੀ, ਆਪ ਜੀ ਦਾ ਕਿਸੇ ਤੋਂ ਵੀ ਅੰਤ ਨਾ ਪਿਆ ਸੀ, ਨਾ ਪੈ ਰਿਹਾ, ਨਾ ਆਉਣ ਵਾਲੇ ਸਮੇਂ ਵਿੱਚ ਕੋਈ ਜੀਵ ਪਾ ਸਕੇਗਾ। ਭਾਵੇਂ 88,000 ਵਾਰਾ ਲਗਾਤਾਰ ਸ਼ਿਵ ਜੀ ਚੌਂਕੜਾ ਲਾ ਕਰਕੇ ਬੈਠਾ ਰਹਿੰਦਾ, ਇਹ ਦੈਵੀ ਸ਼ਕਤੀ ਕਿੰਨਾ ਕਿੰਨਾ ਤਪ ਸਾਧਨਾ ਕਰਦੇ ਹੈ, ਪਰ ਵਾਹਿਗੁਰੂ ਜੀ ਦਾ ਅੰਤ ਨਹੀਂ ਕਿਸੇ ਤੋਂ ਵੀ ਪਾਇਆ ਜਾ ਸਕਦਾ।
1: ਕੀਮਤ ਪਾਏ ਤਖਤ ਰਚਾਇਆ।
0: ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਆਪਣੇ ਸਰੂਪ ਦੀ ਸੱਚੀ ਕੀਮਤ ਨੂੰ ਆਪ ਹੀ ਪਾਉਣਾ ਕੀਤਾ ਹੈ। ਜਿਸ ਪਰਮਾਤਮਾ ਨੇ ਸੰਸਾਰ ਰੂਪੀ ਤਖਤ ਨੂੰ ਰਚਿਆ ਹੈ ਅਥਵਾ ਸਤਸੰਗਤ ਰੂਪੀ ਤਖਤ ਵਾਹਿਗੁਰੂ ਜੀ ਨੇ ਰਚਨਾ ਕੀਤਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਜਿਸ ਸਤਸੰਗਤ ਰੂਪੀ ਤਖਤ ਤੇ ਵਾਹਿਗੁਰੂ ਆਪ ਕਿਰਪਾ ਕਰਕੇ ਵਸਦਾ ਹੈ। ਮਹਾਰਾਜ ਕਹਿੰਦੇ ਆਪ ਹੀ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਣੇ ਸਰੂਪ ਰੂਪੀ ਕੀਮਤ ਨੂੰ ਆਪ ਹੀ ਪਾਇਆ ਹੈ।
1: ਧੰਧਾ ਲਾਏ ਆਪ ਛਪਾਇਆ।
0: ਤੇ ਜਿਹੜੇ ਦੁਨੀਆਂ ਦੇ ਸੰਸਾਰ ਦੇ ਜੀਵ ਹੈ ਨਾ, ਇਹਨਾਂ ਕਰਮਾਂ ਰੂਪੀ ਧੰਦਿਆਂ ਦੇ ਵਿੱਚ ਲਾਇਆ ਹੋਇਆ, ਵੱਖੋ ਵੱਖਰੇ ਸੰਸਾਰ ਦੇ ਕਰਮਾਂ ਦੇ ਧੰਦੇ ਕਰ ਰਹੇ ਹੈ। ਕੋਈ ਕਿਸੇ ਤਰ੍ਹਾਂ ਦੇ ਸੰਸਾਰ ਦੇ ਵਿੱਚ ਧੰਦੇ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦੇ, ਕੋਈ ਕਿਸੇ ਤਰ੍ਹਾਂ ਦੀ ਸੰਸਾਰ ਦੀ ਕਿਰਤ ਕਰ ਰਿਹਾ, ਕੋਈ ਕਿਸੇ ਢੰਗ ਤਰੀਕੇ ਦੇ ਨਾਲ ਕਰਦਾ ਪਿਆ, ਕੋਈ ਧਰਮ ਦੀ ਕਿਰਤ ਕਰਦਾ ਤੇ ਕੋਈ ਧਰਮ ਤੋਂ ਮੁਨਕਰ ਹੋ ਕਰਕੇ ਸਾਧ ਸੰਗਤ ਜੀ ਕਿਰਤ ਕਰਦਾ ਹੈ, ਧਨ ਦੌਲਤ ਜ਼ਿੰਦਗੀ ਵਿੱਚ ਜੋੜਦਾ ਹੈ, ਚੋਰੀਆਂ ਕਰਦਾ, ਝੂਠ ਬੋਲਦਾ, ਠੱਗੀਆਂ ਮਾਰਦਾ, ਕਈ ਤਰ੍ਹਾਂ ਦੇ ਸੰਸਾਰ ਦੇ ਲੋਕ ਧੰਦੇ ਕਰਦੇ ਪਏ ਹੈ। ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਕਹਿੰਦੇ ਆਪ ਛਪਾਇਆ। ਵਾਹਿਗੁਰੂ ਜੀ ਨੇ ਸਭ ਸੰਸਾਰ ਦੇ ਜੀਵਾਂ ਨੂੰ ਚੰਗੇ ਮਾੜੇ ਕਰਮਾਂ ਦਾ ਫਲ ਭੁਗਤਾਉਣ ਦੇ ਲਈ ਧੰਦਿਆਂ ਵਿੱਚ ਲਾ ਦਿੱਤਾ, ਪਰ ਆਪਣੇ ਆਪ ਨੂੰ ਵਾਹਿਗੁਰੂ ਨੇ ਛੁਪਾ ਲੈਣਾ ਕੀਤਾ ਹੈ। ਰੱਬ ਨੇ ਆਪਣੇ ਆਪ ਨੂੰ ਛੁਪਾ ਲਿਆ, ਗੁਪਤ ਕਰ ਲਿਆ। ਜਿਵੇਂ ਹਜ਼ੂਰ ਦਾ ਗੁਰਬਾਣੀ ਵਿੱਚ ਵਚਨ ਹੈ ਨਾ, ਤੂੰ ਹਿਰਦੈ ਗੁਪਤ ਵਸਹੇ ਦਿਨ ਰਾਤੀ, ਤੇਰਾ ਭਾਉ ਨਾ ਬੁੱਝੇ ਹੈ ਗਵਾਰੀ। ਇਹ ਜਿਹੜੇ ਸੰਸਾਰ ਦੇ ਗਵਾਰ ਪਾਗਲ ਲੋਕ ਹੈ ਨਾ, ਮਹਾਰਾਜ ਤੁਹਾਡੇ ਸਰੂਪ ਨੂੰ ਬੁੱਝਦੇ ਨਹੀਂ ਹੈ। ਪਰਮਾਤਮਾ ਨੇ ਆਪਣੇ ਸਰੂਪ ਨੂੰ ਛੁਪਾਵਣਾ ਕੀਤਾ, ਤਾਂ ਹੀ ਤੇ ਕਹਿੰਦਾ ਕਿ ਮੈਨੂੰ ਕਿਹੜਾ ਕੋਈ ਦੇਖਦਾ ਜਾਂ ਸੁਣਦਾ ਹੈ, ਜੋ ਮਰਜ਼ੀ ਮੈਂ ਮਨ ਆਈਆਂ ਕਰੀ ਜਾਵਾਂ, ਚੋਰੀਆਂ ਕਰਾਂ, ਠੱਗੀਆਂ ਮਾਰਾਂ, ਕਿਸੇ ਨਾਲ ਧੋਖਾ ਕਰਾਂ, ਮਤਲਬ ਕੱਢਾਂ, ਜੋ ਮਰਜ਼ੀ ਕਰੀ ਜਾਵਾਂ, ਮੈਨੂੰ ਕਿਹੜਾ ਕੋਈ ਦੇਖਦਾ ਤੇ ਸੁਣਦਾ ਹੈ, ਜੋ ਮਰਜ਼ੀ ਮੈਂ ਪਾਪ ਕਰਾਂ, ਕੋ ਕਰਮ ਕਰੀ ਜਾਵਾਂ, ਮੈਨੂੰ ਕਿਹੜੇ ਤੇ ਕੋਈ ਦੇਖਦਾ ਤੇ ਸੁਣਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ, ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਸਰੂਪ ਨੂੰ ਛੁਪਾਇਆ ਜ਼ਰੂਰ ਹੈ, ਪਰ ਇਹ ਮਤਾ ਤੇਰੇ ਮਨ ਵਿੱਚ ਭੁਲੇਖਾ ਰਹੇ ਕਿ ਤੈਨੂੰ ਦੇਖਦਾ ਨਹੀਂ, ਤੈਨੂੰ ਸੁਣਦਾ ਨਹੀਂ, ਹਰ ਵੇਲੇ ਤੈਨੂੰ ਦੇਖਦਾ ਤੇ ਸੁਣਦਾ ਹੈ। ਐਸਾ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਹੈ, ਅੱਗੋ ਦੇਖੈ ਪਿੱਛੋ ਦੇਖੈ, ਤੁਝ ਤੇ ਕਹਾ ਛੁਪਾਵੈ। ਪਰਮਾਤਮਾ ਤੇਰੇ ਤੋਂ ਕੌਣ ਮੈਨੂੰ ਛੁਪਾ ਕਰਕੇ ਰੱਖ ਸਕਦਾ ਹੈ,

ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਗੰਮੀ ਇਸ ਫੁਰਮਾਨ ਨੂੰ ਲੈ ਕਰਕੇ ਸੰਸਾਰ ਦੇ ਵਿੱਚ ਦੱਸਦੇ ਹੈ, ਪੀਰ ਹਨ, ਪੈਗੰਬਰ ਹਨ, ਅਵਤਾਰ ਹਨ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੀ ਜਾਣੋ ਕਿ ਉਹ ਪਰਮਾਤਮਾ ਦਾ ਹੀ ਅਗੰਮੀ ਫੁਰਮਾਨ ਲੈ ਕਰਕੇ ਸੰਸਾਰ ਦੇ ਵਿੱਚ ਦੱਸ ਰਹੇ ਹੈ। ਰੱਬ ਦੇ ਪਿਆਰੇ ਉਪਦੇਸ਼ ਦਿੰਦੇ ਹੈ ਨਾ ਕਿ ਭਾਈ ਧਰਮ ਦਾ ਕਰਮ ਕਰਨਾ ਚਾਹੀਦਾ। ਧਰਮ ਕੀ ਹੈ? ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਇਹ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਜ਼ਿੰਦਗੀ ਵਿੱਚ ਮਨੁੱਖ ਕਦੇ ਝੂਠ ਨਾ ਬੋਲੇ। ਸੱਚ ਵਰਗਾ ਪੁੰਨ ਨਹੀਂ ਤੇ ਝੂਠ ਵਰਗਾ ਸਿਆਣੇ ਕਹਿੰਦੇ ਕੋ ਪਾਪ ਨਹੀਂ, ਬੜਾ ਵੱਡਾ ਪਾਪ ਹੈ। ਤੇ ਫਿਰ ਬੜੀ ਵਿਸਮਾਦ ਜੀ ਗੱਲ ਹੈ ਕਿ ਇੱਕ ਝੂਠ ਨੂੰ ਛੁਪਾਉਣ ਦੇ ਵਾਸਤੇ ਸੈਂਕੜੇ ਝੂਠ ਬੋਲਣੇ ਪੈਂਦੇ ਹੈ। ਇੱਕ ਵਾਰ ਬੰਦਾ ਝੂਠ ਬੋਲ ਪੈਂਦਾ, ਪਰ ਸੰਗਤ ਜੀ ਉਹਨੂੰ ਛੁਪਾਉਣ ਦੇ ਵਾਸਤੇ ਸੈਂਕੜੇ ਪਾਪ ਉਹਨੂੰ ਕਰਨੇ ਪੈਂਦੇ, ਵਾਰ ਵਾਰ ਝੂਠ ਬੋਲਣਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰ ਸਿੱਖੋ, ਧਰਮ ਕਰਾਏ ਕਰਮ ਤੁਰਹੋਂ ਫੁਰਮਾਇਆ, ਅਥਵਾ ਧਰਮ ਕਮਾਏ ਕਰਮ। ਜਿਹੜਾ ਧਰਮ ਧਰਮ ਰਾਜਾ ਹੈ ਨਾ, ਉਹ ਵੀ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਕਰਮ ਕਰਦਾ ਹੈ। ਜਿੰਨੇ ਵੀ ਤਮਾਮ ਸੰਸਾਰ ਭਰ ਦੇ ਜੀਵ ਜੰਤੂਆਂ ਦੇ ਕਰਮਾਂ ਦੀ ਵਿਚਾਰ ਕਰਦਾ, ਲੇਖਾ ਜੋਖਾ ਕਰਦਾ, ਸਭ ਦਾ ਹਿਸਾਬ ਕਿਤਾਬ ਕਰਦਾ, ਕਿਹੜੇ ਮਨੁੱਖ ਨੇ ਚੰਗੇ, ਕਿਸ ਮਨੁੱਖ ਨੇ ਮੰਦੇ ਕਰਮ ਕੀਤੇ ਹੈ, ਉਹਨਾਂ ਦਾ ਫਲ ਦੇਣ ਵਾਸਤੇ ਵਿਚਾਰ ਰੂਪੀ ਰਿੜਕਣਾ ਪਾ ਕਰਕੇ ਚੰਗੀ ਤਰ੍ਹਾਂ ਵਿਚਾਰਦਾ, ਵਿਚਾਰ ਰੂਪੀ ਤੱਕੜ ਦੇ ਵਿੱਚ ਤੋਲਣਾ ਕਰਦਾ। ਤੁਰਹੁ ਫੁਰਮਾਇਆ, ਇਹ ਵਾਹਿਗੁਰੂ ਜੀ ਦਾ ਫੁਰਮਾਨ ਹੈ। ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰਾ ਕੁਝ ਵਰਤਦਾ ਪਿਆ। ਤੋ ਸਤਿ ਸੰਗਤ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਮਿਹਰ ਕਰਨ, ਸਾਡੇ ਸਭ 'ਤੇ ਤਰਸ ਕਰਨ। ਮਹਾਰਾਜ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸਾ ਦੇਣ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਕਿਰਪਾ ਕਰੋ, ਸਾਨੂੰ ਦਰਮ ਕਰੋ ਪਿਆਰੀ ਗੁਰਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ ਅਤੇ ਪਿਆਰ ਬਖਸ਼ਿਸ਼ ਕਰੋ। ਸਤਿਗੁਰੂ ਜੀ ਜੇ ਸਿੱਖੀ ਬਖਸ਼ੀ ਹੈ ਤਾਂ ਮਹਾਰਾਜ ਕਮਾਉਣ ਦਾ ਵੀ ਕਿਰਪਾ ਕਰਕੇ ਬਲ ਬਖਸ਼ੋ। ਮਹਾਰਾਜ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਇਹ ਸਾਰੀ ਸੰਗਤ ਮਿਲ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਹੀ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ, ਦੇਹੋ ਸੱਜਣ ਅਸੀਸੜੀਆ ਜਿਉ ਹੋ।

ਵਾਹਿਗੁਰੂ ਵਾਹਿਗੁਰੂ।

Gracias.

ਦਿਨੋ ਜਾਨੀ ਬਖਾਨੀ ਨਾਹੇ ਅਸਨਾ ਪ੍ਰਪੰਚ ਮਨ ਭੂਲ ਅਨਿਯਤ ਹੈ ਭੂਮ ਕੇ ਬਸਈਅਤ ਆਹੇ ਭੂ ਚਰੀਕ ਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਐ ਫਲ ਕੇ ਬਛਈਅਤ ਆਹੇ ਬਾਂਦਰੀਕ ਜਈਆ ਕਹੇ ਆਦਿ ਸਫਿਰਈਅਤ ਤਬੂਤ ਕੈ ਪਛਾਨੀਐ ਜਲ ਕੇ ਤਰਈਆ ਕੋ ਗੰਗੇ ਰਿਸ਼ੀ ਕਹਤ ਜਗ ਆਕੇ ਬਛਈਆ ਸੋ ਚਕੋਰ ਸੰਭ ਮਾਨੀਐ ਸੂਰਜ ਸਿਵਈਅਤ ਆਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੂ

ਜਾਲ ਵੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤਿ ਸੱਚ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਓਲੀ ਕਰ

ਕਿ ਜੋ ਪੇ ਡਰ ਰਹੇ ਉਰਦ ਮੁਖ ਮਨ ਤੇ ਨ ਮੁੰਡਨੇ ਹੋ ਰਾਇ ਆਦਿ ਇਸ ਕਉ ਕਾਮਨਾ ਅਧੀਨ ਸਦਾ ਧਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕਸ ਭਾਵੇ ਜਗਦੀਸ ਕਉ ਸਿਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸਾਉ ਆਗ ਕੋ ਚਰਿਆ ਫਲ ਫੂਲ ਕੋ ਬਛਿਆ ਸਦਾ ਬਨ ਕੋ ਭ੍ਰਮਿਆ ਔਰ ਦੂਸਰੋ ਨ ਬੋਕ ਸਾਉ ਕਹਾ ਭਯੋ ਭੇਡ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਪਛਈਆ ਬੋਲ ਪੂਛ ਲੀਜ ਜੋਕ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੋ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ ਏਕ ਪਾਇਣ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦਿਨ ਕੈ ਸਕੈ ਤਰਤ ਹੈ ਜੈਸੇ ਏਕ ਸਵੰਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਬਨ ਹਰਿ ਕਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੇ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈਰ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਕਨ ਭਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰ ਸੀਤ ਕਾਲ

ਦੀਨ ਜਮੀਨ ਜਮਾ ਜੇ ਰਚਿਆ ਸਰਵ ਮਕੀਨ ਮਕਾਂ ਜੇ ਰਾਗ ਨ ਰੂਪ ਨ ਰੇਖ ਰੁਖੰ ਜੇ ਤਾਪ ਨ ਸਾਪ ਨ ਸੁਖ ਸੁਖੰ ਜੇ ਰੋਗ ਨ ਸੋਕ ਨ ਭੋਗ ਭੁਯੰ ਜੇ ਖੇਦ ਨ ਭੇਦ ਨ ਛੇਦ ਛਯੰ ਜੇ ਜਾਤ ਨ ਪਾਤ ਨ ਮਾਤ ਪਿਤੰ ਜੇ ਰਚਿਆ ਛਤਰੀ ਛਤਰ ਸਿਤੰ ਜੇ ਰਾਗ ਨ ਰੇਖ ਨ ਰੋਗ ਭਣੰ ਜੇ ਦਵੈਖ ਨ ਦਾਖ ਨ ਦੁਖ ਗਣੰ ਜਿਹ ਅੰਡਹ ਤੇ ਬ੍ਰਹਮੰਡ ਰਚਿਓ ਤਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਅਤੇਜ ਕੀਓ ਅਨੁਭਵ ਪਦ ਆਪ ਪ੍ਰਚੰਡ ਲਿਓ ਸ੍ਰੇ ਸਿੰਧ ਰੂਪਿੰਦ ਨਗਿੰਦ ਨਗੰ ਸ੍ਰੇ ਜਜ ਗੰਧਰਵ ਫਣਿੰਦ ਭੁਜੰਗ ਰਚ ਦੇਵ ਦੇਵ ਭੇਵ ਨਰੰਗ ਨਰਪਾਲ ਨਿਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡ ਸੇਤਜ ਉਦ ਭੁਜੰ ਕੀਏ ਦੇਵ ਦੇਵ ਸਰਾਧ ਪਿਤੰਗ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨ ਪਾਤ ਨ ਜੋਤ ਜੁਤੰ ਜੇ ਤਾਤ ਨ ਮਾਤ ਨ ਬਰਾਤ ਸੁਤੰ ਜੇ ਰੋਗ ਨ ਸੋਗ ਨ ਭੋਗ ਭੁਅੰ ਜੇ ਜੰਪੈ ਕਿੰਨਰ ਜਛ ਜੁਅੰ ਨਰ ਨਾਰ ਨਪੁੰਸਕ ਜਾਹ ਕੀਏ ਗਣ ਕਿੰਨਰ

ਅੰਗਨ ਗਾਧ ਬਿਆਦ ਅਨਾਦ ਕਤੰਗਨ ਖੇਦ ਬੇਦ ਅਛੇਦ ਨਰੰਗ ਜੇ ਚਾਰ ਚਤੁਰ ਦੇ ਚੱਕਰ ਫਿਰੰਗ ਜੇ ਰਾਗ ਨ ਰੰਗ ਨ ਰੇਖ ਰੁਕੰਗ ਜੇ ਸੋਗ ਨ ਭੋਗ ਨ ਜੋਗ ਜੁਗੰਗ ਭੂ ਭੰਜਨ ਗੰਜਨ ਆਦਿ ਸਿਰੰਗ ਜੇ ਬੰਧਤ ਦੇਵ ਦੇਵ ਨਰੰਗ ਗਣ ਕਿੰਨਰ ਜਛ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਭਾਨ ਗੰਜ ਪ੍ਰਤੰਗ ਜੇ ਪਾਰ ਨ ਪਾਵਤ ਪੂਰਮ ਤੰਗ ਅਨਖੰਡ ਸਰੂਪ ਅਡੰਡ ਪ੍ਰਭਾ ਜੈ ਜੰਪਤ ਬੇਦ ਪੁਰਾਨ ਸਫਾ ਜੇ ਬੇਦ ਕਤੇਵ ਅਨੰਤ ਕਹੈ ਜੈ ਭੂਤ ਅਭੂਤ ਨ ਭੇਦ ਲਹੈ ਜਿਹ ਬੇਦ ਪੁਰਾਨ ਕਤੇ

ਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧਤਾ ਅਨੂਪ ਰੂਪ ਸਰੂਪ ਹੈ ਅਛਿਜ ਤੇਜਮਾਨੀਐ ਸਦੀਵ ਸਿੱਧ ਸੁਧਤਾ ਪ੍ਰਤਾਪ ਪੱਤਰ ਜਾਨੀਐ ਨਰਾਗ ਰੰਗ ਰੂਪ ਹੈ ਨਰੋਗ ਰਾਗ ਰੇਗ ਹੈ ਅਦੋਗ ਤਾਗ ਤਕ ਹੈ ਅਭੂਤ ਬ੍ਰਹਮ ਫੇਕ ਹੈ ਨ ਤਾਤ ਮਾਤ ਜਾਤ ਹੈ ਨ ਪਾਤ ਚਿਹਨ ਵਰਣ ਹੈ ਅਦੇਕ ਸੇਖ ਫੇਕ ਹੈ ਸਦੀਵ ਵਿਸ਼ਵ ਵਰਣ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਖ ਵਿਸ਼ਵਰਨ ਹੈ ਜਿਮੀ ਜਮਾਨ ਕੇ ਵਿਕੇ ਸਦੀਵ ਕਰਮ ਭਰਮ ਹੈ ਅਦਵੇਖ ਹੈ ਅਭੇਖ ਹੈ ਅਲੇਖ ਨਾਥ ਜਾਨੀਐ ਸਦੀਵ ਸਰਬ ਠੌਰ ਮੈਂ ਵਿਸ਼ੇਖ ਅਨ ਮਾਨੀਐ ਨ ਜੰਤਰ ਮੈਂ ਨ ਤੰਤਰ

ਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਵਾਰ ਗਨੀ ਮਨ ਗਾਰੇ ਪਛ ਪਸੂਨਕ ਨਾਕ ਨਰਾ ਦੇਵ ਸਰਬ ਸਮੈ ਸਭ ਕੋ ਪ੍ਰਤਪਾਰੈ ਫੋਕਤ ਹੈ ਜਲ ਮੈ ਥਲ ਮੈ ਬਲ ਮੈ ਕਲ ਕੇਹ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਤ ਦੁਖ।

ਕੋਜ ਥਕੇ ਸਭ ਹੀ ਖੁਜਿਆ ਸੁਰ ਹਾਰ ਪਰੇ ਹਰ ਹਾਥ ਨਾ ਆਵੈ ਨਾਰਦ ਸੇ ਚਤੁਰਾਨੰਦ ਸੇ ਉਰਮ ਨਾਰਗ ਸੇ ਸਭੁ ਮਿਲ ਗਾਯੋ ਬੇਦ ਕਤੇ ਬਿਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਯੋ ਪਾਇ ਸਕੇ ਨਈ ਪਾਰ ਉਮਾਪਤ ਸਿੱਧ ਸਨਾਤ ਸਨੰਦਨ ਧਿਆਯੋ ਧਿਆਨ ਧਰੋ ਤਹਿ ਕੋ ਮਨ ਮੈ ਜਹਿ ਕੋ ਅਮਿਤੋਜ ਸਭੈ ਜਗ ਛਾਯੋ ਬੇਦ ਪੁਰਾਨ ਕਤੇਵ ਗੁਰਾਨ ਅਭੇਦ ਨਿਰਪਾਨ ਸਭੈ ਬਜਹਾਰੇ ਭੇਦ ਨ ਪਾਇ ਸਕੇ ਵਨ ਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਕ ਨ

ਯਾ ਅਦਵਯਾ ਪੈਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾ ਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਕੇ ਮਾਨੀ ਹੈ ਜੰਤ ਰਹੂ ਨ ਜਾਤ ਜਾ ਕੇ ਬਾਪ ਹੂ ਨ ਮਾਇ ਦਾ ਕੀ ਪੂਰਨ ਪ੍ਰਭਾ ਕੀ ਸੋ ਛਡਾ ਕੇ ਅਨੁਮਾਨੀ ਹੈ ਤੇਜ ਹੂ ਕੁਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹ ਹੋਨੀ ਕੋ ਮੰਤਰ ਹੈ ਨਿਜੰਤਰ ਕਹਿ ਕੇ ਜਾਨੀ ਹੈ ਤੇਜ ਹੂੰ ਗੁਤਾ ਰਹੇ ਕੇ ਰਾਜਸੀ ਗੁਸਾਰ ਹੈ ਕਿ ਸ਼ੁੱਧਤਾ ਗੁਖਾਰ ਹੈ ਕਿ ਸਿੱਧਤਾ ਕਿਸਾਰ ਹੈ ਕਾਮਨਾ ਕੀ ਖਾਨ ਹੈ ਕਿ ਸਾਧਨਾ ਕਿਸਾਨ ਹੈ ਵਿਰਕਤਤਾ ਕੇ ਬਾਨ ਹੈ ਕਿ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀਮਨ ਕੋ ਗਾਰਕ ਹੈ ਸਾਧਨ ਕੋ ਰਕਸ਼ਕ ਹੈ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ

I'm not going to be able to do that.

देखते हैं।

श्री

ਬਿਲਾ ਦੇ ਕਾ ਬੀਤੇ ਤੇਰੀ ਬਿਆਈ ਤੇ ਹੋ ਰਹੀ ਹੈ ਕਿਉਂ ਤੇ ਪੰਡਿਆ ਲੈਂਦਾ ਤੋ ਰਹਿੰਦਾ ਜੀ ਮੈਂ ਗੁਰੂ ਨਾ ਲੈਂਦਾ ਕਿਹਦਾ ਜੇ ਮੈਂ ਥੋੜੇ ਜਵਾਮ ਖਰਾਬ ਕਰਨਾ ਕਿਤੇ ਸ਼ਸ਼ਤਾ ਦੀ ਗੱਲ ਆਪਨੇ ਜੋ ਕੀਤੇ ਪੂਰਾ ਕੰਦਿਆ ਸਰਵਣ ਨਹੀਂ ਕੋ ਨਹੀਂ ਮੰਨਿਆ ਖਾਸ ਉਹਦਾ ਬਹੁਤ ਨਹੀਂ ਮੰਨਿਆ ਸ਼ਰ ਪਿਆ ਉਹਦਾ ਬਹੁਤ ਪਿਆ ਸ਼ਰ ਪਿਆ ਤੋਂ ਬਾਅਦ ਸਾਥ ਸਿੰਘਾ ਜੀ ਹੱਠੀ ਸਿੰਘ ਬਾਹ ਅੱਗੇ ਲੜਕਾ ਜਦੋਂ ਛੋਟਾ ਤੇ ਮਾਂ ਬਾਪੀ ਨੇ ਸੋਚਿਆ ਤਾਂ ਲੋਕੀ ਇਹਨੂੰ ਮੈਂ ਤਾਂ ਜੀ ਨੇ ਸੀਸ ਤੇ ਚਲੋ ਰਾਮਾਂਗੀ ਮੈਂ ਗੁਰਬਾਣੀ ਵਧੀਆ ਇਹਦਾ ਲਾਲਣ ਪਾਲਣ ਹੋਵੇ ਗਦੀਆ ਇਹਦਾ ਲੇਕਿਨ ਪਿਆ ਜੋ ਉਹ ਗਾਪ ਦਾ ਅਸਰ ਉਹਦੇ ਅੰਦਰ ਵੀ ਆਇਆ ਦਾ ਅਸਰ ਪਹਿਲੇ ਧੜਦਲੀ ਵੀ ਆਇਆ ਜਦੋਂ ਜਵਾਨ ਹੋਇਆ ਉਹਨੇ ਜਿਹੜੀ ਹੈ ਗੁਰਬਾਣੀ ਦੇ ਵਿੱਚ ਰਲਾ ਕਰਦੀ ਹੈ ਗੁਰਬਾਣੀ ਦੇ ਵਿੱਚ ਰਲਾ ਕਰਦੀ ਹੈ ਕਰਦੀ ਹੈ ਚੋਰੀ ਮਹਾਰਾਜੀ ਦੇ ਸ਼ਬਦ ਲੈ ਕਰਕੇ ਆਪਣਾ ਰਾਜੀ ਦੇ ਨੇ ਵਿਚਾਰ ਕਰਨਾ ਕਿ ਆਰਾਮ ਇਹਦੇ ਵਿੱਚ ਲੋਕਾਂ ਨੂੰ ਕਹਿੰਦਾ ਕਿ ਇਹ ਮੇਰੀ ਬਾਣੀ ਹੈ ਇਹ ਮੈਨੂੰ ਬਾਣੀ ਮੇਰੀ ਬਾਣੀ ਹੈ ਇਹ ਮੈਂ ਜਦੋਂ ਮਾਤਾ ਜੀ ਨੂੰ ਪਤਾ ਚੱਲਿਆ ਮਾਤਾ ਜੀ ਨੇ ਰਾਜੀਆਂ ਨਹੀਂ ਮੰਨਿਆ ਮਾਤਾ ਜੀ ਬਹੁਤ ਬਾਅਦ ਉਹਦਾ ਵੀ ਦੁਖਾਂਤ ਹੋ ਗਿਆ ਬਾਤ ਆਪ ਕੇ ਹੋ ਗਿਆ ਆਪਣੇ ਜੋ ਆ ਥੋੜੇ ਦਿਨ ਇੱਕ ਗੱਲ ਆਪਾਂ ਨੇ ਜਦੋਂ ਇਤਿਹਾਸ ਬਿਆਨ ਕਰਨ ਵਾਲੀ ਆਪਾਂ ਕੇ ਸੁਣਾ ਸਰਪਨ ਕਾਲੀ ਦੀ ਫੌਜ ਨੇ ਟਰਾ ਕਰ ਹੋਇਆ ਜਿਹੜਾ ਨਾਮ ਦੇ ਬੜੇ ਸਾਰੇ ਮਾਰੇ ਗਏ ਨਾਲ ਤੇ ਆਪ ਦੇ ਫੋਟੇ ਮਾਰ ਗਿਆ ਬੁਰਹਾਨ ਪਰ ਆਇਆ ਜਿਹੜੇ ਆਪੇ ਬਿਆਨ ਕਰਨ ਆਇਆ ਇਹ ਦੇਖ ਕੇ ਵਿਚਾਰ ਕਰਨ ਦਾ ਜੀ ਇਹਨੂੰ ਕੋਈ ਅਲੱਗੇ ਲੜਕਾ ਨਹੀਂ ਹੋਇਆ ਇੱਕ ਲੜਕੀ ਹੋਈ ਹੈ ਲੜਕਾ ਨਹੀਂ ਹੋਇਆ ਥੋੜੀ ਕੋਈ ਹੋਈ ਨਹੀਂ ਹੈ ਇੱਥੇ ਸੰਗਤ ਦੇ ਮਾੜੀ ਇੰਨੇ ਕੋਲ ਤੋਂ ਬਾਅਦ ਉਹ ਵੀ ਚੱਲ ਜੀ ਰਹਿ ਗਿਆ ਉਸ ਤੋਂ ਬਾਅਦ ਉਹ ਬਾਤ ਦਾ ਇੱਕ ਘੜਾ ਜਿਹੜਾ ਉਸ ਤੋਂ ਬਾਅਦ ਇੱਕ ਘੜਾ ਪਿਆ ਕੇ ਅੱਖੀਆਂ ਮਹਾਰਾਜੀ ਨੇ ਬੰਦ ਕੀਤਾ ਸੰਗਤ ਜਾਨ ਨਾਨ ਦੇ ਸਾਥ ਸੋਧੀਓ ਮਾਨ ਹੋ ਰਸਾ ਸੋਜਰੋ ਜਰਿਆ ਹੋ ਰਿਸਤਾ ਅੱਜ ਇਹ ਜੋ ਹੈ ਇਹ ਬਚਨ ਮੰਨ ਕਰਕੇ ਜੋ ਜਰਾ ਛੋਟੀ ਪਰਮਾਰ ਕਰਕੇ ਕਿਉਂਕਿ ਛੋਟੀ ਪਰਮਾਰ ਇਹ ਦੁਸ਼ਟਾ ਜਿਹੜੀ ਥੋੜੇ ਪਿਆਰੇ ਉਹ ਇਹ ਆਈ ਹੈ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਸਾਹਿਬ ਗੁਰਦੇਵ ਸਿੰਘ ਜੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਪਿਆਰੇ ਉਹ ਮਹਾਰਾਜ ਜੀ ਦੇ ਤੇ ਵੇਲੇ ਪਿਆਰੇ ਉਹ ਮਹਾਰਾਜ ਜੀ ਦੇ ਨਾਮ ਅੰਤੇ ਇਸ ਤਰ੍ਹਾਂ ਦੇ ਸੋਨਾ ਚੌਥੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਤੇ ਆਪਾਂ ਵੇਖਦੇ ਹਾਂ ਮਹਾਰਾਜ ਜੀ ਤੇ ਮਿਲਿਆ ਕਿ ਮਹਾਦੇਵ ਹੈ ਗੁਰੂ ਅਰਜਨ ਦੇਵ ਜੀ ਮਹਾਦੇਵ ਦੀ ਪਟਨਾਲੀ ਵਰਤਰੀ ਹੋਈ ਹੈ ਉਹਨਾਂ ਦੀ ਇਹਨਾਂ ਦੇ ਪੱਖੋਂ ਦੀ ਹੋਈ ਹੈ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਛੇਵੇਂ ਸਪੁੱਤਰ ਸੂਰਜ ਮਾਲ ਜੀ ਦੇ ਬਹੁਤ ਭਾਵਨਾ ਵਾਲੇ ਗੁਰੂ ਕਰਨਾ ਦੇ ਵੀ ਮਿਲ ਕਰਕੇ ਰਹੇ ਤੇ ਅੱਗੇ ਇਹਨਾਂ ਦੇ ਪੁੱਤ ਜਿਹੜੇ ਹੋਏ ਹਨ ਸ਼ਾਮ ਰਾਜੇ ਪੁੱਤ ਜਿਹੜੇ ਹੋਏ ਰਾਜੇ ਸ਼ਾਮ ਸਿੰਘ ਦੇ ਬਾਬ ਰਾਜੇ ਜੋ ਹਨ ਰਾਮ ਸਿੰਘ ਦੇ ਮਹਾਰਾਜ ਜੀ ਦੇ ਹਾਣੀ ਦੇ ਸਨ ਇੱਕ ਅਮਰ ਦੇ ਸਨ ਇੱਕੋ ਫੈਸ ਦੇ ਸਨ ਨਾਲ ਤੇ ਸਨ ਇਹ ਵੀ ਗੁਰੂ ਘਰ ਦੇ ਵਿੱਚ ਬਣਾ ਲਿਆ ਕਰਦੇ ਸੀ ਗੁਰੂ ਨਾਨਕ ਦੇ ਜਿਹੜੀ ਹਰਿਆਰ ਜਦੋਂ ਸਨ ਨਾਮ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਨਮ ਗੋਬਿੰਦ ਸਿੰਘ ਨੇ ਵੇਖਿਆ ਕਿ ਭਾਈ ਜਨਕਪੁਰ ਸਾਹਿਬ ਦੇ ਉੱਤੇ ਹਥਿਆਰ ਮਣ ਕਰ ਰਿਹਾ ਸਲਾਕਾਂ ਨੇ ਘੇਰਾ ਪਾ ਲਿਆ ਰਾਜਾਂ ਦਾ ਹੋ ਸਕਦਾ ਕਿ ਆਪ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਬਹੁਤ ਗੁਰੂ ਮਹਾਰਾਜ ਦੇ ਨਾਮ ਇਨਾਮ ਦਾ ਬਹੁਤ ਜਿਹੜਾ ਦਿੱਤੇ ਨਾ ਹੁਕਮ ਨਾਮਾ ਲੈ ਕਰਕੇ ਭੇਜ ਦਿੱਤਾ ਕਿ ਭਾਈ ਮਾਮਾ ਉੱਥੇ ਜਾਓ ਉੱਥੇ ਰਹੋ ਭਾਈ ਤੇ ਉੱਥੇ ਚੱਲ ਤੇ ਰਹੋ ਜੰਗ ਹੋਵੇ ਉੱਥੇ ਜੰਗ ਹੋਣ ਤੇ ਬਾਤ ਹੋਇਆ ਜੋ ਅਨੰਦਪੁਰ ਸਾਹਿਬ ਬਾਬਾ ਨੂੰ ਲੁੱਟਣਾ ਜੋ ਅਨੰਦਪੁਰ ਦੇ ਸਾਰਾ ਇਲਾਕਾ ਜਿਹੜਾ ਟੈਟੇਰੀ ਕਰ ਦਿੱਤਾ ਇਲਾਕਾ ਜਿਹੜਾ ਟੈਟੇ ਉਹ ਬਾਜ ਤੱਕ ਦੇ ਸਮਾਸ ਕੋਮਾ ਹੋਇਆ ਜਦੋਂ ਤੇ ਸ਼ਾਮ ਹਮਾ ਸਿੰਘ ਦੇ ਗੁਲਾਬ ਰਹੇ ਛੜੇ ਹਮ ਨਾਇੰਦ ਤੇ ਗੁਨਾ ਦੇ ਮਾਈ ਜਿਹੜੇ ਆਇਆ ਤੇ ਚਲੋ ਭਾਈ ਨਾ ਤੇ ਮਾਰੇ ਗੁਰੂ ਆਇਆ ਵੀ ਗੱਲ ਮੰਗਦੀ ਜਿਹੜੀ ਹੈ ਸ਼੍ਰੀ ਅਨੰਦਪੁਰ ਸਾਹਿਬ ਨਗਰੀ ਜਿਹੜੀ ਹੈ ਚੱਲ ਕੇ ਫਿਰ ਆਪੇ ਦਿਲ ਆਪਾਰੇ ਵਿਚਾਰ ਕਰੀਏ ਇਹਨੂੰ ਸੁਣਨਾ ਭਾਈ ਕਿਉਂਕਿ ਇਹ ਯਾਦ ਰੱਖਣਾ ਜਿਹੜੀ ਦਾ ਸਾਥ ਕਿ ਇਹ ਯਾਦ ਰੱਖਣਾ ਦੇ ਦਾ ਸਾਥ ਮੱਲੇ ਸ਼ਾਨੇ ਸਾਰਾ ਅਸਥਾਨ ਮੱਲੇ ਵੀ ਜਿਹੜੇ ਹਨ ਸਾਰ ਜਿਹੜੇ ਵੀ ਉੱਥੇ ਇਮਾਰਤਾਂ ਕਰ ਰਹੇ ਵਟ ਸਭ ਉਹਨਾਂ ਨੇ ਤੈ ਸਾਰੇ ਸਭ ਵਾਸਤਾ ਉਹਨਾਂ ਨੇ ਤੈ ਸਨੇ ਫਿਰ ਬਾਤ ਕਰਦੇ ਵੀ ਮਿਸਲਾਂ ਦੇ ਵਿੱਚ ਤੇ ਅਸਥਾਨ ਦੇ ਵਿੱਚ ਹੋਏ ਤੇ ਫਿਰ ਬਾਤ ਦੇ ਵਿੱਚ ਪਿਆਰੇ ਕਿ ਅਰ ਆਪਾਂ ਵੇਖਦੇ ਆ ਕਿ ਮੱਲੇ ਵਾਲੇ ਜਾਂ ਸੇਵਾ ਦਾਇਆ ਨੇ ਮਿੱਟੀ ਪਰ ਉਹਨਾਂ ਨੇ ਫਿਰ ਉਹ ਜਦੋਂ ਖਸਤਾ ਹੋ ਗਿਆ ਉਹਦੀ ਥਾਂ ਤੇ ਨਵੀਂ ਇਮਾਰਤ ਉਹਨਾਂ ਨੇ ਬਣਾਉਣੀ ਕੀਤੀ ਹੈ। ਲੇਕਿਨ ਅਸਲ ਦੇ ਵਿੱਚ ਕਈ ਕਹਿੰਦੇ ਕਿ ਜੀ ਇਹ ਗੁਰੂ ਮਹਾਰਾਜ ਜੀ ਦੇ ਵੇਲੇ ਦੇ ਜੋ ਕਿਲੇ ਢਾ ਦਿੱਤੇ ਗਏ ਨਹੀਂ ਪਿਆਰਿਓ, ਉਹ ਤਾਂ ਉਸੇ ਵੇਲੇ ਮੁਗਲਾਂ ਨੇ ਹੀ ਉਹਨੂੰ ਢਾ ਦਿੱਤਾ ਸੀ। ਮੁਗਲਾਂ ਨੇ ਉਹਨਾਂ ਨੇ ਜਦੋਂ ਕਬਜ਼ਾ ਕਰ ਲਿਆ, ਕਬਜ਼ਾ ਕਰਕੇ ਉਹਨਾਂ ਨੇ ਪੂਰਾ ਅਸਥਾਨ ਹੀ ਜਿਹੜਾ ਪੱਧਰਾ ਕਰ ਦਿੱਤਾ। ਉਹ ਤੋਂ ਬਾਅਦ ਉਹ ਬਣਾਏ ਗਏ ਸਮਾਂ ਪਾ ਕਰਕੇ ਇਮਾਰਤਾਂ ਬਿਲਡਿੰਗਾਂ ਜਿਹੜੀਆਂ ਜਰਾ ਜੀਣ ਹੋ ਜਾਂਦੀਆਂ, ਉਹ ਤੋਂ ਬਾਅਦ ਫਿਰ ਉਹਦੀ ਜਦੋਂ ਸੇਵਾ ਕਰਨੀ ਕੀਤੀ ਨਵੀਨੀਕਰਨ ਹੋ ਗਿਆ। ਇਸ ਤਰ੍ਹਾਂ ਦੀ ਇਹ ਗੱਲ ਹੈ। ਫਿਰ ਪਿਆਰਿਓ ਇਹ ਜਿਹੜੇ ਦੋਵੇਂ ਜਿਹੜੇ ਸੀ ਨਾ ਸ਼ਾਮ ਸਿੰਘ ਤੇ ਗੁਲਾਬ ਰਾਏ, ਇਹਨਾਂ ਨੇ ਕੀ ਕੀਤਾ, ਨਾਹਣ ਦਾ ਰਾਜਾ ਜਿਹੜਾ ਹੈ, ਨਾਹਣ ਦੇ ਰਾਜੇ ਤੋਂ ਸਾਧ ਸੰਗਤ ਜੀ ਆ ਜ਼ਮੀਨ ਜਿਹੜੀ ਹੈ ਇਹ ਜ਼ਮੀਨ ਉਹਨਾਂ ਨੇ ਜਿਸ ਤਰ੍ਹਾਂ ਖਰੀਦ ਕਰਕੇ ਫਿਰ ਤੋਂ ਇਹ ਨਗਰ ਦੀ ਉਹਨਾਂ ਨੇ ਜੋ ਰਚਨਾ ਕੀਤੀ, ਫਿਰ ਇਹਨਾਂ ਦੇ ਵਿੱਚੋਂ ਜੋ ਉਹਨਾਂ ਨੇ ਕੁਛ ਗਲਤ ਕੰਮ ਕੀਤੇ ਤੇ ਉਹਨਾਂ ਤੋਂ ਜੋ ਗਲਤੀਆਂ ਹੋਈਆਂ ਕਵੀ ਰਾਜ ਜੀ ਉਹ ਬਚਨ ਕਰਦੇ ਹਨ
ਉਹ ਇਤਿਹਾਸ ਪਿਆਰਿਓ ਆਪਾਂ ਨੇ ਅੱਜ ਦੇ ਦੀਵਾਨ ਦੇ ਵਿੱਚ ਸਰਵਣ ਕਰਨਾ। ਇੱਕ ਵਾਰੀ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਉੱਤੇ ਦਰਜ ਕਰਵਾਉਂਦਿਆਂ

ਆਨ ਆਨੰਦਪੁਰ ਗਾਉਂ ਸਾਰਾ ਇਲਾਕਾ ਜਿਹੜਾ ਉਹਨੂੰ ਕਹਿਲੂਰ ਬੋਲਦੇ ਹਨ, ਕਹਿਲੂਰ ਦੀ ਰਿਆਸਤ ਕਿਹਾ ਜਾਂਦਾ। ਉਹਦੇ ਵਿੱਚ ਥਾਂ ਖਰੀਦ ਕਰਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਨਗਰ ਦੀ ਜੋ ਹੈ ਇਹ ਰਚਨਾ ਕਰਨੀ ਕੀਤੀ। ਫਿਰ ਦੁਬਾਰਾ ਜਦੋਂ ਤੁਰਕਾਂ ਨੇ ਇਹਨੂੰ ਢਹਿਢੇਰੀ ਕਰ ਦਿੱਤਾ, ਉਹ ਤਾਂ ਚੱਲ ਗਏ। ਫਿਰ ਕਹਿਲੂਰ ਦਾ ਰਾਜਾ ਜਿਹੜਾ ਸੀ ਉਸ ਵੇਲੇ ਪਹਿਲੇ ਭੀਮ ਚੰਦ ਮਰ ਗਿਆ, ਅੱਗੇ ਜਿਹੜਾ ਰਾਜਾ ਉਹਦਾ ਇੱਥੇ ਜ਼ਿਕਰ ਨਹੀਂ ਆਇਆ। ਫਿਰ ਉਹਨੇ ਕੀ ਕੀਤਾ, ਸਾਰੀ ਪ੍ਰੋਪਰਟੀ ਜਿਹੜੀ ਹੈ ਉਹ ਆਪਣੇ ਇਲਾਕੇ ਦੇ ਵਿੱਚ, ਕਿਉਂਕਿ ਉਹਦਾ ਇਲਾਕਾ ਵੱਜਦਾ ਸੀ, ਉਹਨੇ ਸਾਰੀ ਜਿਹੜੀ ਇਹ ਪ੍ਰੋਪਰਟੀ ਭਾਵ ਕੇ ਸਾਰਾ ਅਨੰਦਪੁਰ ਸਾਹਿਬ ਆਪਣੀ ਰਿਆਸਤ ਦੇ ਵਿੱਚ

ਇਹਨਾਂ ਨੇ ਆ ਕਰਕੇ ਫਿਰ ਕਹਿਲੂਰ ਦਾ ਰਾਜਾ ਜਿਹੜਾ ਹੈ ਉਹਦੇ ਤਾਈਂ ਕਿਹਾ ਕਿ ਭਾਈ ਅਸਥਾਨ ਜਿਹੜਾ ਗੁਰੂ ਮਹਾਰਾਜ ਜੀ ਦਾ, ਮਹਾਰਾਜ ਜੀ ਨੇ ਇਹ ਨਗਰ ਵਸਾਉਣਾ ਕੀਤਾ, ਤੂੰ ਕੰਮ ਕਰ ਭਾਈ, ਇਹਦਾ ਮੁੱਲ ਪਾ, ਇਹ ਅਸੀਂ ਨਾ ਫਿਰ

0: 60,000 ਦਮੜਾ ਜਿਹੜਾ ਹੈ, 60,000 ਦਮੜਾ ਅੱਜ ਦਾ ਤਾਂ ਆਪਾਂ ਪਿਆਰਿਓ ਕਰੋੜਾਂ ਅਰਬਾਂ ਦਾ ਕਹਿ ਸਕਦੇ ਹਾਂ। ਇੰਨੀ ਜ਼ਿਆਦੀ ਇਹ ਮਾਇਆ ਜਿਹੜੀ ਹੈ ਦੇ ਕਰਕੇ ਇਹਨਾਂ ਨੇ ਉਹ ਥਾਂ ਜਿਹੜੀ ਹੈ ਸ਼੍ਰੀ ਅਨੰਦਪੁਰ ਸਾਹਿਬ ਇਹਨੂੰ ਦੁਬਾਰਾ ਖਰੀਦਣਾ ਕੀਤਾ।
1: 60 ਘੁਮਾਓ ਤਹਰਾ ਦੇਹਦੀ
0: ਤੇ ਉਹ 60 ਘੁਮਾਓ ਜਿਹੜੀ ਹੈ ਇੱਕ ਘੁਮਾਓ ਦੇ ਵਿੱਚ ਕਿੰਨਾ ਹਿਸਾਬ ਬਣਦਾ, ਤੇ ਇਸ ਤਰ੍ਹਾਂ 60 ਘੁਮਾਓ ਦੀ ਆ ਸਾਰੀ ਜ਼ਮੀਨ ਜਿਹੜੀ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਇਹਨਾਂ ਨੇ ਸ਼ਾਮ ਸਿੰਘ ਨੇ ਤੇ ਇਹਨਾਂ ਨੇ ਗੁਲਾਬ ਰਾਏ ਨੇ ਇਹਨੂੰ ਖਰੀਦਣਾ ਕੀਤਾ।
1: ਸ਼ਾਮ ਸਿੰਘ ਅਰ ਸਕਲ ਕੁਟੰਬ
0: ਤੇ ਭਾਈ ਸ਼ਾਮ ਸਿੰਘ ਜਿਹੜਾ ਇਹ ਸੋਢੀਆਂ ਦੇ ਵਿੱਚੋਂ ਸੀ ਤੇ ਇਹ ਤੇ ਇਹਨੇ ਸਾਰਾ ਆਪਣਾ ਪਰਿਵਾਰ ਜੋ ਹੈ ਇਹਨਾਂ ਨੇ ਕੀ ਕੀਤਾ ਆਪ ਆ ਕਰਕੇ ਆਪਣੀਆਂ ਸੰਗਤਾਂ ਜੋ ਇਹਦੇ ਪ੍ਰੇਮੀ ਆਦਿਕ ਸੀ ਰਿਸ਼ਤੇਦਾਰ ਆਦਿਕ ਉਹਨਾਂ ਨੂੰ ਸਾਰਿਆਂ ਨੂੰ ਲਿਆ ਕਰਕੇ ਫਿਰ ਤੋਂ ਉਹਨੇ ਅਨੰਦਪੁਰ ਸਾਹਿਬ ਦੇ ਵਿੱਚ ਵਸਾਉਣਾ ਕੀਤਾ ਤੇ ਉਹਨੇ ਫਿਰ ਰਿਆਸਤ ਬਹੁਤ ਵੱਡੀ ਸੀ ਤੇ ਇਹਨੇ ਕੀ ਕੀਤਾ ਬਹੁਤ ਵੱਡੀ ਆਪਣੀ ਜਿਹੜੀ ਹੈ ਮਲਕੀਅਤ ਸਥਾਪਿਤ ਕਰਨੀ ਕੀਤੀ ਆਪਣੇ ਲਈ ਰਹਿਣ ਦੇ ਲਈ ਬਹੁਤ ਮਹਿਲ ਮਾੜੀਆਂ ਬਣਾਉਣੀਆਂ ਕੀਤੀਆਂ ਔਰ ਆਪਣੇ ਰਿਸ਼ਤੇਦਾਰ ਸਾਖ ਸੰਬੰਧੀ ਜਿਹੜੇ ਉਹਨਾਂ ਨੂੰ ਵੀ ਸੱਦ ਕਰਕੇ ਉਹਨਾਂ ਨੂੰ ਵੀ ਇੱਥੇ ਲਿਆਉਣਾ ਕੀਤਾ ਭਾਵ ਕੇ ਫਿਰ ਤੋਂ ਇਹ ਨਗਰ ਜਿਹੜਾ ਹੈ ਇਹਨੇ ਸ਼ਾਮ ਸਿੰਘ ਨੇ ਇਹਨੂੰ ਆਬਾਦ ਕਰਨਾ ਕੀਤਾ। ਫਿਰ ਸਾਧ ਸੰਗਤ ਜੀ ਜੋ ਇਹ ਮੇਲੇ ਜਿਹੜੇ ਹਨ ਆਦਿ ਕਾਲ ਤੋਂ ਇਹ ਦੋ ਮੇਲੇ ਜਿਹੜੇ ਹਨ ਦੀਵਾਲੀ ਹੋ ਗਿਆ ਤੇ ਵਿਸਾਖੀ ਜੋ ਹੈ ਇਹ ਗੁਰੂ ਘਰਾਂ ਦੇ ਵਿੱਚ ਮਨਾਈ ਜਾਂਦੀ ਸੀ ਤੇ ਇਸ ਤਰ੍ਹਾਂ ਇਹ ਜਦੋਂ ਇੱਥੇ ਆ ਗਿਆ ਇਹਨੇ ਕੀ ਕੀਤਾ ਆਪਣੀ ਸਾਰੀ ਸੰਗਤ ਗੁਰੂ ਕੇ ਸਿੱਖਾਂ ਨੂੰ ਇਹਨੇ ਕਹਿ ਦਿੱਤਾ ਕਿ ਸੰਗਤ ਜੀਓ ਆਓ ਫਿਰ ਤੋਂ ਆਪਾਂ ਇਹ ਮੇਲੇ ਜਿਹੜੇ ਹਨ ਵਿਸਾਖੀ ਦਾ ਮੇਲਾ ਦੀਪਮਾਲਾ ਦਾ ਮੇਲਾ ਜਿਹੜਾ ਇਹ ਆਪਾਂ ਅਨੰਦਪੁਰ ਸਾਹਿਬ ਮਨਾਈਏ ਤੇ ਖਾਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਹੋਲੇ ਮਹੱਲੇ ਦਾ ਆਗਾਜ਼ ਹੀ ਜਿਹੜਾ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਤੋਂ ਕਰਨਾ ਕੀਤਾ ਤੇ ਇਹਨੇ ਇਹਦੇ ਨਾਲ ਨਾਲ ਹੋਲਾ ਮਹੱਲਾ ਜਿਹੜਾ ਹੈ ਉਹ ਵੀ ਇੱਥੇ ਮਨਾਉਣਾ ਸ਼ੁਰੂ ਕਰ ਦਿੱਤਾ ਸੰਗਤਾਂ ਨੂੰ ਪ੍ਰੇਰਣਾ ਦਿੰਦਾ ਕਿ ਆਓ ਆਪਾਂ ਇੱਥੇ ਹੋਲੀ ਹੋਲਾ ਮਹੱਲਾ ਖੇਡੀਏ ਤੇ ਜਦੋਂ ਸੰਗਤਾਂ ਪਿਆਰਿਓ

ਵਿਚਾਰ ਕੀਤੀ ਕਿ ਭਾਈ ਹੁਣ ਸੰਗਤਾਂ ਆ ਰਹੀਆਂ ਕਿ ਚਲੋ ਭਾਈ ਆਪਾਂ ਹੁਣ ਗੁਰੂ ਬਣ ਜਾਈਏ ਤੇ ਇਹਨਾਂ ਨੇ ਵੀ ਕੀ ਕੀਤਾ ਗੁਰੂ ਡੰਮ ਜਿਹੜਾ ਹੈ ਉਹ ਰਚਨਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਪਿਆਰਿਓ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਸੰਗਤਾਂ ਦੇ ਵਿੱਚ ਵਿਰਾਜਮਾਨ ਹੁੰਦੇ ਸੰਗਤਾਂ ਨੂੰ ਦਰਸ਼ਨ ਦਿੰਦੇ ਜਿਹੋ ਜਿਹੀਆਂ ਪੁਸ਼ਾਕ ਧਾਰਨ ਕਰਦੇ ਜਿਹੋ ਜਿਹਾ ਸਤਿਗੁਰੂ ਮਹਾਰਾਜ ਜੀ ਦਾ ਠਾਠ ਬਾਠ ਸੀ ਨਾ ਇਹੀ ਠਾਠ ਬਾਠ ਇਹਨਾਂ ਲੋਕਾਂ ਨੇ ਅਪਣਾਉਣਾ ਕੀਤਾ ਤੇ ਇਹਨਾਂ ਦੇ ਮਨ ਵਿੱਚ ਸੀ ਕਿ ਭਾਈ ਇਹ ਜੇ ਧਾਰਨ ਕਰ ਲਿਆ ਤੇ ਲੋਕਾਂ ਨੂੰ ਲੱਗੇਗਾ ਕਿ ਦੇਖੋ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੀ ਇਸ ਤਰ੍ਹਾਂ ਹੀ ਵਿਚਰਦੇ ਸਨ ਅੱਜ ਇਹ ਵਿਚਰਦੇ ਇਹਦਾ ਮਤਲਬ ਉਹਨਾਂ ਦੀ ਥਾਂ ਦੇ ਉੱਤੇ ਇਹ ਵਿਰਾਜਮਾਨ ਹੋ ਗਏ ਕਿਉਂਕਿ ਸਾਧ ਸੰਗਤ ਜੀ ਇਹ ਗੱਲ ਯਾਦ ਰੱਖੋ ਅੱਜ ਦਾ ਜ਼ਮਾਨਾ ਜਿਹੜਾ ਹੈ ਆਪ ਨੂੰ ਇਹ ਆਪਾਂ ਨੂੰ ਇਹ ਕੰਪੇਅਰ ਕਰਨਾ ਚਾਹੀਦਾ ਯਾਦ ਰੱਖਣਾ ਚਾਹੀਦਾ ਅੱਜ ਦਾ ਜ਼ਮਾਨਾ ਅਤੇ ਉਹ ਜ਼ਮਾਨਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਰਿਕਾਰਡਿੰਗਾਂ ਹੋ ਜਾਂਦੀਆਂ ਅੱਜ ਦੇ ਜ਼ਮਾਨੇ ਦੇ ਵਿੱਚ ਆਡੀਓ ਵੀਡੀਓ ਆਪਾਂ ਬਣਾ ਲੈ ਸਕਦੇ ਹਾਂ ਸਮਝੋ ਕੋਈ ਵਿਅਕਤੀ ਪਿਆਰਿਓ ਕਿੱਥੇ ਇਸ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕਰਕੇ ਉਹਨੇ ਜੇ ਆਪਣਾ ਜਿਹੜਾ ਕੋਈ ਭਾਸ਼ਣ ਦੇ ਦਿੱਤਾ ਆਪਣਾ ਆਦੇਸ਼ ਜਾਰੀ ਕਰ ਦਿੱਤਾ ਕਿ ਭਾਈ ਅੱਜ ਤੋਂ ਬਾਅਦ ਮੇਰੇ ਬਾਅਦ ਮੇਰੀ ਥਾਂ ਦੇ ਉੱਤੇ ਆ ਬੈਠੇਗਾ ਇਹ ਗੁਰੂ ਹੋਵੇਗਾ ਤੇ ਪਿਆਰਿਓ ਉਹ ਗੱਲ ਜਿਹੜੀ ਹੈ ਪੂਰੀ ਦੁਨੀਆਂ ਨੂੰ ਪਤਾ ਚੱਲ ਜਾਵੇਗੀ ਲੋਕਾਂ ਨੂੰ ਪਤਾ ਲੱਗ ਜਾਂਦਾ ਹਾਂ ਭਾਈ ਉਹਨਾਂ ਨੇ ਤਾਂ ਆਹ ਵਚਨ ਕਰਨਾ ਕੀਤਾ ਉਹ ਜ਼ਮਾਨੇ ਦੇ ਵਿੱਚ ਪਿਆਰਿਓ ਇਹ ਕਮਿਊਨੀਕੇਸ਼ਨ ਜਿਹੜਾ ਇਹਦਾ ਜ਼ਿਆਦਾ ਸਾਧਨ ਨਹੀਂ ਹੋਇਆ ਕਰਦੇ ਸਨ ਹੁਣ ਜਿਹੜੀਆਂ ਸੰਗਤਾਂ ਇੱਥੇ ਰਹਿ ਗਈਆਂ ਉਹਦੇ ਵਿੱਚ ਕਈ ਇੱਥੇ ਰਹਿ ਗਏ ਕੋਈ ਪੰਜਾਬ ਦੇ ਵਿੱਚ ਗਏ ਹੁਣ ਉਹਨਾਂ ਨੇ ਕਿੱਥੋਂ ਤੱਕ ਦੱਸਣਾ ਕਿ ਹਾਂ ਭਾਈ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ ਬਾਣੀ ਜੋ ਹੈ ਉਹ ਗੁਰੂ ਹੈ ਗੁਰੂ ਪ੍ਰਥਾ ਜੋ ਹੈ ਦੇਹ ਦਾ ਧਾਰੀ ਗੁਰੂ ਪ੍ਰਥਾ ਇਹ ਖਤਮ ਹੋ ਗਈ ਇਹਦੇ ਲਈ ਤਾਂ ਬਹੁਤ ਲੰਬਾ ਸਮਾਂ ਜਿਹੜਾ ਇਹ ਤਕਰੀਬਨ ਪਿਆਰਿਓ ਕਈ ਬਹੁਤ ਲੰਬਾ ਸਮਾਂ ਲੱਗ ਗਿਆ ਤੇ ਲੋਕਾਂ ਨੂੰ ਇਹ ਹੀ ਭੁਲੇਖਾ ਸੀ ਕਿ ਜੇ ਅਸੀਂ ਗੁਰੂ ਮਹਾਰਾਜ ਨੂੰ ਮੰਨਦੇ ਹਾਂ ਗੁਰੂ ਮਹਾਰਾਜ ਦੀ ਥਾਂ ਤੇ ਅੱਜ ਇਹ ਬੈਠਿਆ ਉਹੀ ਗੱਦੀ ਉਹੀ ਸਿੰਘਾਸਨ ਉਹੀ ਅਸਥਾਨ ਉਹਨਾਂ ਨੇ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਜੇ ਅੱਜ ਦਾ ਜ਼ਮਾਨਾ ਹੁੰਦਾ ਨਾ ਪਿਆਰਿਓ ਇਹੋ ਜਿਹੀ ਗੱਲ ਹੋਵੇ ਕਿ ਇਹਨੇ ਕੋਈ ਇਹੋ ਜਿਹੀ ਰਿਕਾਰਡਿੰਗ ਕਰ ਦਿੱਤੀ ਦੱਸ ਦਿੱਤਾ ਉਹ ਗੱਲ ਜਿਹੜੀ ਹੈ ਤੁਰੰਤ ਮਿੰਟਾਂ ਸਕਿੰਟਾਂ ਦੇ ਵਿੱਚ ਪਿਆਰਿਓ ਪਤਾ ਲੱਗ ਜਾਂਦਾ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਵੇਖਦੇ ਹਾਂ ਅਮੈਰੀਕਾ ਕੈਨੇਡਾ ਉੱਥੇ ਵੀ ਕੋਈ ਵੀ ਗੱਲ ਹੋ ਜਾਵੇ ਤੁਰੰਤ ਪਿਆਰਿਓ ਮਿੰਟਾਂ ਸਕਿੰਟਾਂ ਤੱਕ ਸਾਡੇ ਤੱਕ ਉਹ ਜਾਣਕਾਰੀ ਆ ਜਾਂਦੀ ਹੈ ਉਸ ਜ਼ਮਾਨੇ ਦੇ ਵਿੱਚ ਇਹੋ ਜਿਹੇ ਸਾਧਨ ਨਹੀਂ ਹੋਇਆ ਕਰਦੇ ਕਈ ਵਾਰੀ ਤਾਂ ਪਿਆਰਿਓ ਕੁਛ ਘਟਨਾਵਾਂ ਹੋ ਜਾਂਦੀਆਂ ਉਹ ਘਟਨਾ ਦਾ ਪਤਾ ਜਿਹੜਾ 30-40 ਸਾਲ ਤੋਂ ਬਾਅਦ ਲੋਕਾਂ ਨੂੰ ਹੁੰਦਾ ਕਿ ਭਾਈ ਫਲਾਣੀ ਥਾਂ 'ਤੇ ਇਹ ਹੋ ਗਿਆ ਕਹਿੰਦੇ ਕਈ ਬੰਦੇ ਰਿਸ਼ਤੇਦਾਰ ਬਹੁਤ ਦੂਰ ਰਹਿੰਦੇ ਜੇ ਉਹ ਚਲਾਣਾ ਕਰ ਗਏ ਮਰ ਮਰਾ ਗਏ ਅਤੇ ਕਈ ਮਹੀਨੇ ਕਈ ਸਾਲਾਂ ਤੋਂ ਬਾਅਦ ਪਤਾ ਲੱਗਦਾ ਸੀ ਕਿ ਭਾਈ ਹਾਂਜੀ ਉਹ ਫਲਾਣਾ ਆਪਣਾ ਨਜ਼ਦੀਕ ਦਾ ਬੰਦਾ ਉਹ ਮਰ ਗਿਆ ਚਲਾਣਾ ਕਰ ਗਿਆ ਕਿਉਂਕਿ ਇਹੋ ਜਿਹੇ ਸਾਧਨ ਨਹੀਂ ਹੋਇਆ ਕਰਦੇ ਤਾਂ ਕਰਕੇ ਇਹਨਾਂ ਨੇ ਵੇਖਿਆ ਜੀ ਥਾਂ ਵੇਲੀ ਹੈ ਗੁਰੂ ਘਰ ਵੀ ਇਹ ਹੈ ਚਲੋ ਆਪਾਂ

0: ਦੇਖੀ ਲੋਕ ਜਿਹੜੇ ਹਨ ਪਿਆਰਿਓ ਉਹ ਬਹੁਤ ਗਿਣਤੀ ਦੇ ਵਿੱਚ ਆ ਰਹੇ ਹਨ। ਉਹ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕਰਕੇ ਇਹਨਾਂ ਦੀਆਂ ਪੂਜਾਵਾਂ ਕਰਦੇ ਹਨ।
1: ਸਤਿਗੁਰੂ ਕੀ ਰੀਤ
0: ਜਿਸ ਤਰ੍ਹਾਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਨਾਉਂਦੇ ਤੇ ਇਸ ਤਰ੍ਹਾਂ ਇਹਨਾਂ ਨੂੰ ਵੀ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਨਾਲ ਇਹਨਾਂ ਨੇ ਉਹ ਵੀ ਕਥਾ ਜਿਹੜੀ ਹੈ ਮਨ ਕਰਤ ਕਹਾਣੀਆਂ ਲੋਕੀ ਬਣਾ ਕਰਕੇ ਪੇਸ਼ ਕਰ ਦਿੰਦੇ। ਅੱਜ ਵੀ ਦੇਖੋ ਲੋਕ ਗੱਲ ਤਾਂ ਕੁਛ ਹੁੰਦੀ ਨਹੀਂ, ਮਨ ਕਰਤ ਜਿਹੜਾ ਕੁਛ ਵੀ ਕੋਈ ਬਣਾ ਕਰਕੇ ਕਹਿ ਦਿੰਦਾ ਜੀ ਇੰਜ ਹੋ ਗਿਆ। ਇਹਨਾਂ ਨੇ ਉਹ ਵੀ ਕਹਿ ਦਿੱਤਾ ਕਿ ਦੇਖੋ ਜੀ ਇੱਕ ਵਾਰੀ ਨਾ ਸ਼ਾਮ ਸਿੰਘ ਜਿਹੜਾ ਕਿ ਇਹ ਮਹਾਰਾਜ ਜੀ ਤੇ ਇਹ ਸਾਰੇ ਇਸ਼ਨਾਨ ਕਰ ਰਹੇ ਸਨ ਦਰਿਆ ਦੇ ਵਿੱਚ, ਇਹ ਬਾਹਰ ਨਿਕਲ ਕੇ ਆਇਆ, ਗਲਤੀ ਦੇ ਨਾਲ ਇਹਨੇ ਗੁਰੂ ਮਹਾਰਾਜ ਜੀ ਦੀ ਦਸਤਾਰ ਸਿਰ ਤੇ ਸਜਾ ਲਈ। ਤੇ ਇੱਕ ਵਾਰੀ ਦੇਖੋ ਆਪਣੀ ਵੀ ਕੋਈ ਸਾਡੀ ਵੀ ਆਪਣੀ ਦਸਤਾਰ ਕੋਈ ਹੋਵੇ, ਬਸਤਰ ਕਿਹਨੇ ਪਾ ਲਿਆ, ਆਪਾਂ ਕਹਿੰਦੇ ਚੱਲ ਭਾਈ ਰੱਖ ਲੈ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਚੱਲ ਤੂੰ ਰੱਖ ਲੈ, ਤੇਰੀ ਹੋ ਗਈ ਦਸਤਾਰ ਜਿਹੜੀ ਸਜਾਉਣ ਵਾਲੀ ਉਹਦੀ ਹੋ ਗਈ। ਉਹਨਾਂ ਨੇ ਇਹ ਬਣਾ ਲਿਆ ਕਹਾਣੀ ਕਥਾ ਬਣਾ ਲਈ ਬਾਅਦ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਜੀ ਉਸੇ ਵੇਲੇ ਮੈਨੂੰ ਦਸਤਾਰ ਦੇ ਦਿੱਤੀ ਸੀ ਸਾਰੀਆਂ ਸੰਗਤਾਂ ਦੇ ਵਿੱਚ, ਤੇ ਉਹ ਤਾਂ ਪਿਆਰਿਓ ਅਚਨਚੇਤ ਹੋ ਗਿਆ। ਉਹਨੇ ਗਲਤੀ ਦੇ ਨਾਲ ਮਹਾਰਾਜ ਜੀ ਦੀ ਜੋ ਦਸਤਾਰ ਇਸ਼ਨਾਨ ਕਰ ਰਹੇ ਸਨ, ਜੋ ਵੱਡੀ ਦਸਤਾਰ ਲਾ ਕੇ ਰੱਖਣਾ ਕੀਤਾ ਭੁਲੇਖੇ ਦੇ ਵਿੱਚ, ਉਹਨੇ ਉਹ ਬੰਨ ਲਿਆ ਤੇ ਬਾਅਦ ਵਿੱਚ ਕਹਿਣ ਲੱਗਾ ਨਹੀਂ ਜੀ ਗਲਤੀ ਹੋ ਗਈ। ਮਹਾਰਾਜ ਨੇ ਵੀ ਕਿਹਾ ਚੱਲ ਭਾਈ ਰੱਖ ਲੈ, ਹੁਣ ਤੇਰੀ ਹੋ ਗਈ, ਹੁਣ ਕੋਈ ਕਿਹਨੀ ਦਸਤਾਰ ਕਿਹਨੂੰ ਦਿੱਤੀ ਜਾਂ ਕਿਹਨੇ ਦਸਤਾਰ ਕਿਹਦੀ ਬੰਨ ਲਈ ਤੇ ਉਹਨੂੰ ਉਹ ਰੁਤਬਾ ਥੋੜ੍ਹੀ ਪ੍ਰਾਪਤ ਹੋ ਜਾਂਦਾ। ਲੇਕਿਨ ਇਹਨਾਂ ਨੇ ਉਹ ਵੀ ਕਹਾਣੀ ਬੜੀ ਪ੍ਰਚਲਿਤ ਕਰ ਲਈ ਕਿ ਦੇਖੋ ਮਹਾਰਾਜ ਨੇ ਪਹਿਲਾਂ ਹੀ ਦਸਤਾਰ ਬੰਦੀ ਕਰ ਦਿੱਤੀ ਸੀ, ਪਹਿਲਾਂ ਹੀ ਮੈਨੂੰ ਗੁਰੂ ਸਥਾਪਿਤ ਕਰ ਦਿੱਤਾ ਤੇ ਕਿਹਾ ਕਿ ਭਾਈ ਸਾਡਾ ਸਮਾਂ ਹੋਵੇਗਾ, ਉਹ ਤੋਂ ਬਾਅਦ ਤੂੰ ਗੁਰੂ ਬਣੇਗਾ ਕਰਕੇ। ਹੁਣ ਬਹੁਤ ਸਾਰੀ ਗੁਰੂ ਘਰ ਦੇ ਵਿੱਚ ਮਾਇਆ ਚੜ੍ਹਤ ਚੜਾਵਾ ਆ ਰਿਹਾ, ਗੁਰੂ ਘਰ ਦੇ ਵਿੱਚ ਬਹੁਤ ਵੱਡਾ ਪਿਆਰਿਓ ਅਨੰਦਪੁਰ ਸਾਹਿਬ ਦੇ ਵਿੱਚ ਮੇਲਾ ਲੱਗਣ ਲੱਗਾ। ਹੁਣ ਇਹ ਵੇਖ ਕਰਕੇ ਇਹਨੂੰ ਰੱਜ ਨਹੀਂ ਆਉਂਦਾ, ਹੁਣ ਪੂਜਾ ਹੋ ਰਹੀ ਹੈ। ਜਿਸ ਤਰ੍ਹਾਂ ਵਡਿਆਈ ਮਾਨਤਾ ਬੰਦੇ ਦੀ ਵੱਧਦੀ ਨਾ ਪਿਆਰਿਓ, ਉਹਦਾ ਅਹੰਕਾਰ ਔਰ ਤ੍ਰਿਸ਼ਨਾ ਲਾਲਚ ਵੱਧਦੀ ਹੈ। ਇਹਨੇ ਕੀ ਕਰਨਾ ਕੀਤਾ ਕਿ ਔਰ ਜਿਸ ਤਰ੍ਹਾਂ ਗੁਰੂ ਮਹਾਰਾਜ ਕਲਗੀ ਜਿਗਾ ਸਜਾਉਂਦੇ, ਜਿਸ ਤਰ੍ਹਾਂ ਪੋਸ਼ਾਕ ਧਾਰਨ ਕਰਦੇ, ਇਸ ਤਰ੍ਹਾਂ ਹੀ ਇਹ ਧਾਰਨ ਕਰਦਾ।
1: ਸ੍ਰੀ ਗੋਬਿੰਦ ਸਿੰਘ ਧੰਨ
0: ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧਾਰਨ ਕਰਿਆ ਕਰਦੇ ਸਨ,
1: ਕਮਰ ਕਸਾ ਸ਼ੁਭ ਕਰ
0: ਫਿਰ ਬਾਅਦ ਦੇ ਵਿੱਚ ਕਮਰ ਕਸਾ ਵੀ ਇਹਨੇ ਉਂਝੀ ਸਜਾਉਣਾ ਕੀਤਾ,
1: ਬੈਠਤ ਮੰਜੀ
0: ਤੇ ਬਹੁਤ ਵੱਡੀ ਇਹਨੇ ਮੰਜੀ ਬਣਾ ਲਈ, ਸਥਾਪਨਾ ਕਰ ਦਿੱਤੀ ਤੇ ਉਹਦੇ ਉੱਤੇ ਚੜ ਕਰਕੇ ਬਹਿੰਦਾ ਸੀ ਤੇ ਅੱਗੇ ਪਿੱਛੇ ਚਾਰ ਪੰਜ ਬੰਦੇ ਰੱਖ ਲੈ, ਨਕੀਬ ਰੱਖ ਲੈ। ਉਹ ਕਹਿੰਦੇ ਜੀ ਆਓ ਜੀ, ਗੁਰੂ ਜੀ ਬੈਠੇ ਹੋਏ, ਸਤਿਗੁਰੂ ਜੀ ਬੈਠੇ ਹੋਏ, ਇਹਨਾਂ ਦੇ ਦਰਸ਼ਨ ਕਰਨਾ ਕਰੋ। ਜਿਸ ਅਸਥਾਨ ਤੇ ਸਤਿਗੁਰੂ ਮਹਾਰਾਜ ਵਿਰਾਜਮਾਨ ਹੁੰਦੇ ਬਹਿ ਕਰਕੇ ਸੇਵਾ ਸੰਗਤਾਂ ਨੂੰ ਦਰਸ਼ਨ ਦਿੰਦੇ, ਉਸ ਅਸਥਾਨ ਤੇ ਬਹਿ ਜਾਇਆ ਕਰਦਾ। ਉੱਥੇ ਹੀ ਆ ਕਰਕੇ ਬਹੁਤ ਅਹੰਕਾਰ ਮਾਣ ਦੇ ਨਾਲ ਇਹਨੇ ਬੈਠਣਾ ਕੀਤਾ। ਤੇ ਯਾਦ ਰੱਖੋ ਪਿਆਰਿਓ, ਇਹ ਤਾਂ ਬੰਦੇ ਦੀ ਫਿਤਰਤ ਹੁੰਦੀ ਨਾ ਪਿਆਰਿਓ, ਕਿ ਜਦੋਂ ਬੰਦੇ ਦਾ ਕਿਸੇ ਵੀ ਵਿਅਕਤੀ ਦਾ ਐਸ਼ਵਰਜ ਵੱਧਦਾ ਹੈ, ਬਾਹਰੀ ਖਿਲਾਰਾ ਵਰਤਦਾ, ਜਦੋਂ ਪੈਸਾ ਜ਼ਿਆਦਾ ਵੱਧ ਜਾਵੇ, ਰੁਤਬੇ ਰੈਂਕ ਜਦੋਂ ਜ਼ਿਆਦਾ ਵੱਧ ਜਾਣ, ਉਹਦੇ ਨਾਲ ਨਾਲ ਬੰਦੇ ਦਾ ਅਹੰਕਾਰ ਵੀ ਪਿਆਰਿਓ ਵੱਧ ਜਾਂਦਾ ਹੈ। ਤਾਂ ਹੀ ਤਾਂ ਕਿਹਾ ਨਾ ਤੁਲਸੀਦਾਸ ਨੇ ਕਿ ਐਸੋ ਕੋ ਜਨਮਿਓ ਭਉ ਮਾਹੀ, ਪ੍ਰਭਤਾ ਪਾਏ ਜਾਸ ਮਤ ਨਾਹੀ। ਇੱਕ ਨੂੰ ਪਿਆਰਿਓ ਪ੍ਰਭਤਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਤੇ ਉਹ ਬੰਦਾ ਕਿਹਦਾ ਅਹੰਕਾਰ ਕਰੇ। ਅਹੰਕਾਰ ਦੇ ਲਈ ਪ੍ਰਭੂਤਾ ਚਾਹੀਦੀ ਹੈ, ਵਿਸ਼ੇਸ਼ਤਾ ਚਾਹੀਦੀ ਹੈ। ਲੇਕਿਨ ਪਿਆਰਿਓ ਜਦੋਂ ਵਿਸ਼ੇਸ਼ਤਾ ਪ੍ਰਭੂਤਾ ਪ੍ਰਾਪਤ ਹੁੰਦੀ, ਅਹੰਕਾਰ ਵੀ ਸੁਤੇ ਸਿੱਧ ਵੱਧਦਾ। ਬਹੁਤ ਘੱਟ ਮਹਾਂਪੁਰਖ ਹੁੰਦੇ ਹਨ ਪਿਆਰਿਓ ਰੱਬ ਦੇ ਪਿਆਰੇ, ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ, ਪ੍ਰਭਤਾ ਤਾਂ ਪ੍ਰਾਪਤ ਹੁੰਦੀ, ਸਰਵੋੱਚ ਅਸਥਾਨ ਤੇ ਬੈਠੇ ਹੋਏ ਹੁੰਦੇ ਹਨ, ਲੇਕਿਨ ਉਹਨਾਂ ਦੇ ਮਨ ਦੇ ਵਿੱਚ ਰੰਚਕ ਮਾਤਰ ਅਹੰਕਾਰ ਨਹੀਂ ਹੁੰਦਾ, ਉਹਨਾਂ ਦੇ ਅੰਦਰ ਔਰ ਜ਼ਿਆਦਾ ਨਿਮਰਤਾ ਆ ਜਾਂਦੀ ਹੈ। ਇਹੀ ਤਾਂ ਖੇਡ ਬਣਦੀ ਹੈ ਪਿਆਰਿਓ, ਬੰਦਾ ਅਹੰਕਾਰ ਦੇ ਨਾਲ ਨਹੀਂ, ਨਿਮਰਤਾ ਦੇ ਨਾਲ ਉਹਦੀ ਸ਼ੋਭਾ ਹੁੰਦੀ। ਹੋਣਾ ਚਾਹੀਦਾ ਬਹੁਤ ਵੱਡਾ, ਬਹੁਤ ਜ਼ਿਆਦਾ ਪ੍ਰਭਤਾ, ਬਹੁਤ ਵੱਡਾ ਉਹਨੂੰ ਕੋਲ ਮਾਣ ਹੋਣਾ ਚਾਹੀਦਾ। ਹੁੰਦਾ ਮਾਣ ਜੋ ਰਹੇ ਨਿਮਾਣਾ, ਮਾਣ ਹੋ ਕਰਕੇ ਨਿਮਾਣਾ ਬਣ ਕੇ ਜਿਹੜਾ ਰਹਿੰਦਾ ਨਾ ਪਿਆਰਿਓ, ਤੇ ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ। ਲੇਕਿਨ ਇਹਨੂੰ ਪ੍ਰਭਤਾ ਤੇ ਮਿਲ ਗਈ, ਲੇਕਿਨ ਇਹ ਤੋਂ ਜਰੀ ਨਹੀਂ ਗਈ, ਅਹੰਕਾਰ ਬਹੁਤ ਵੱਧ ਗਿਆ। ਇਹਦੇ ਮਨ ਦੇ ਵਿੱਚ ਆਇਆ ਕਿ ਮੈਂ ਮਹਾਰਾਜ ਜੀ ਦੀ ਬਰਾਬਰੀ ਕਰਨਾ
1: ਕਰਾਂ।
0: ਜਿੱਥੇ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਦੋਂ ਆਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਆਪਾਂ ਦਰਸ਼ਨ ਕਰਦੇ ਹਾਂ, ਉਹਦੇ ਪਿਛਲੇ ਪਾਸੇ ਹੀ ਮਹਾਰਾਜ ਜੀ ਦਾ ਸ਼ੀਸ਼ ਗਾਂਜਾ, ਜਿੱਥੇ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਉਹ ਅਸਥਾਨ ਜੋ ਹੈ ਉੱਥੇ ਪਿਆਰਿਓ ਸੇਵਾ ਦੇ ਲਈ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਥੋਂ ਅਨੰਦਪੁਰ ਸਾਹਿਬ ਦਾ ਤਿਆਗ ਕਰਕੇ ਜਦੋਂ ਜਾਣ ਲੱਗੇ, ਉਸ ਵੇਲੇ ਮਹਾਰਾਜ ਨੇ ਬਚਨ ਕੀਤਾ ਕਿ ਖਾਲਸਾ ਜੀ ਉਹ ਹੈ ਕੋਈ ਗੁਰੂ ਕਾ ਪਿਆਰਾ ਜੋ ਇਸ ਅਸਥਾਨ ਗੁਰੂ ਘਰ ਦੀ ਸੇਵਾ ਕਰਨਾ ਕਰੇ। ਉਸ ਵੇਲੇ ਸਾਰੇ ਚੁੱਪ ਹੋ ਗਏ, ਕੋਈ ਅੱਗੇ ਨਹੀਂ ਆਇਆ। ਸਾਰਿਆਂ ਨੇ ਕਿਹਾ ਕਿ ਮਹਾਰਾਜ ਤੁਰਕਾਂ ਦਾ ਘੇਰਾ ਪੈਣਾ ਹੈ, ਉਹਨਾਂ ਦਾ ਕਬਜ਼ਾ ਹੋਵੇਗਾ, ਉਹਨਾਂ ਨੇ ਮਾਰ ਕੁੱਟ ਦੇਣਾ, ਖਤਮ ਕਰ ਦੇਣਾ, ਮਹਾਰਾਜ ਕਿਸ ਤਰ੍ਹਾਂ ਰਹੀਏ। ਮਹਾਰਾਜ ਨੇ ਕਿਹਾ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਅਸਥਾਨ ਜਿਹੜਾ ਬੇਸ਼ੱਕ ਪਾਤਸ਼ਾਹ ਜੀ ਨੇ ਇਹ ਆਪ ਬਚਨ ਕੀਤਾ, ਸਾਰਾ ਆਨੰਦਪੁਰ ਜਿਹੜਾ ਇਹਨਾਂ ਨੇ ਉਜਾੜ ਦੇਣਾ, ਲੇਕਿਨ ਇਹ ਅਸਥਾਨ ਜਿਹੜਾ ਮਹਾਰਾਜ ਜੀ ਦਾ ਸ਼ੀਸ਼ਗੰਜ ਸਾਹਿਬ ਜੀ ਵਾਲਾ ਅਸਥਾਨ, ਇਹਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਭਾਵ ਕਿ ਇੱਥੇ ਰੰਚਕ ਮਾਤਰ ਕੋਈ ਖਾਮੀ ਨਹੀਂ ਕਰੇਗਾ। ਫਿਰ ਵੀ ਸਾਰੇ ਡਰ ਗਏ ਤੇ ਉਸ ਵੇਲੇ ਉਦਾਸੀਨ ਮਹਾਂਪੁਰਖ ਬਾਬਾ ਗੁਰਬਖਸ਼ ਜੀ ਜਿਹੜੇ, ਉਹਨਾਂ ਨੇ ਗਲ ਵਿੱਚ ਪੱਲਾ ਪਾਇਆ ਕਿ ਆ ਮਹਾਰਾਜ ਆਪ ਜੀ ਦੀ ਕਿਰਪਾ ਹੋਵੇ, ਮੈਂ ਇੱਥੋਂ ਦੀ ਸੇਵਾ ਸੰਭਾਲ ਸਾਂਭਾ। ਮਹਾਰਾਜ ਨੇ ਕਿਹਾ ਡਟ ਕੇ ਸੇਵਾ ਕਰਨਾ ਕਰੋ, ਵਿਸ਼ਵਾਸ ਵਾਹਿਗੁਰੂ ਜੀ ਦੇ ਉੱਤੇ ਰੱਖੋ, ਮਾਇਆ ਖੁਦ ਚੱਲ ਕੇ ਆਵੇਗੀ। ਰੋਜ਼ ਇਸ ਅਸਥਾਨ ਦਾ ਜਿਹੜਾ ਹੈ ਪ੍ਰਬੰਧ ਕਰਨਾ, ਦੀਆ ਬੱਤੀ ਕਰਨੀ ਹੈ, ਝਾੜੂ ਪੂੰਜਾ ਲਾਉਣਾ, ਇੱਥੇ ਤੁਹਾਡਾ ਜਿਹੜਾ ਕੱਖ ਵੀ ਨਹੀਂ ਵਿਗੜੇਗਾ। ਤੇ ਉਹਨਾਂ ਨੇ ਉੱਥੇ ਰਹਿ ਕਰਕੇ ਸੇਵਾਵਾਂ ਕੀਤੀਆਂ। ਸੱਚ ਜਾਣੋ ਪਿਆਰਿਓ, ਦੇਖੋ ਗੁਰੂ ਮਹਾਰਾਜ ਜੀ ਦਾ ਬਚਨ ਹੀ ਕਾਫੀ ਹੁੰਦਾ। ਪੂਰਾ ਅਨੰਦਪੁਰ ਸਾਹਿਬ ਇੱਥੋਂ ਤੱਕ ਬਾਕੀ ਸਾਰੇ ਅਸਥਾਨ ਤਹਿਸ ਨਹਿਸ ਹੋ ਗਏ, ਉਜੜ ਗਏ, ਲੋਕਾਂ ਦੇ ਘਰ ਹਾਟ ਤੁਰਕਾਂ ਨੇ ਮਲੇਸ਼ਾਂ ਨੇ ਲੁੱਟ ਲਏ, ਲੇਕਿਨ ਇਹ ਅਸਥਾਨ ਜਿਹੜਾ ਪਿਆਰਿਓ ਉਹਨਾਂ ਦੀ ਪਹੁੰਚ ਤੋਂ ਪਰੇ ਰਹਿ ਗਿਆ। ਵੇਖਿਆ ਜਾਵੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਨਾਲ ਹੀ ਪਿਆਰਿਓ ਪਿਛਲੇ ਪਾਸੇ ਅਸਥਾਨ ਹੈ, ਲੇਕਿਨ ਉਹ ਅਸਥਾਨ ਦਾ ਜਿਹੜਾ ਹੈ ਕੁਛ ਵਿਗਾੜਾ ਨਹੀਂ ਹੋਇਆ। ਤੇ ਭਾਈ ਗੁਰਬਖਸ਼ ਜੀ ਜਿਹੜੇ ਉਦਾਸੀਨ ਮਹਾਂਪੁਰਖ, ਉਹ ਉੱਥੇ ਰਹਿ ਕਰਕੇ ਸੇਵਾ ਕਰਿਆ ਕਰਦੇ। ਆਪ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਥਾਪੜਾ ਦੇ ਕਰਕੇ ਉਹਨਾਂ ਨੂੰ ਇੱਥੇ ਬਿਠਾਉਣਾ ਕੀਤਾ। ਤੇ ਉੱਥੇ ਪਿਆਰਿਓ ਭਾਈ ਗੁਰਬਖਸ਼ ਜੀ ਜਿਹੜੇ ਹਨ, ਧੂਪ ਦੀਪ ਆਦਿਕ ਦੀ ਉਹ ਸੇਵਾਵਾਂ ਕਰਿਆ ਕਰਦੇ।
1: ਇੱਕ ਦਿਨ ਅਵਲੋਕਿਓ ਆਨ,
0: ਤੇ ਕਈ ਦਿਨ ਪਿਆਰਿਓ ਉੱਥੇ ਰਹਿ ਕਰਕੇ ਉਹ ਐ ਫੱਕੜ ਮਹਾਂਪੁਰਖ ਸਨ, ਇਹ ਵਿਰਕਤ ਮਹਾਂਪੁਰਖ ਸੇਵਾਵਾਂ ਉਹ ਕਰਿਆ ਕਰਦੇ। ਲੇਕਿਨ ਜਦੋਂ ਉਹਨਾਂ ਨੇ ਵੇਖਿਆ ਕਿ ਗੁਰੂ ਘਰ ਦੇ ਵਿੱਚ ਇਹ ਖਰਾਬੀ ਹੋ ਰਹੀ ਹੈ, ਊਣਤਾਈ ਹੋ ਰਹੀ ਹੈ, ਮਰਿਆਦਾ ਦਾ ਕਹਾਣ ਹੋ ਰਿਹਾ ਹੈ,
1: ਗੁਲਾਬ ਰਾਏ
0: ਉਹਨਾਂ ਨੇ ਜਦੋਂ ਵੇਖਿਆ ਕਿ ਆਹ ਦੇਖੋ ਗੁਲਾਬ ਰਾਏ ਜਿਹੜਾ ਹੈ, ਇਹ ਹੈ ਤਾਂ ਕੁਛ ਵੀ ਨਹੀਂ, ਲੇਕਿਨ ਇਹ ਜਿਹੜਾ ਹੈ ਇੱਥੇ ਆ ਕਰਕੇ, ਚਲੋ ਇਹਨੇ ਫਿਰ ਤੋਂ ਨਗਰ ਦੀ ਰਚਨਾ ਕੀਤੀ, ਬਹੁਤ ਚੰਗੀ ਗੱਲ ਹੈ, ਲੇਕਿਨ ਜੋ ਸਤਿਗੁਰੂ ਮਹਾਰਾਜ ਜੀ ਦਾ ਅਸਥਾਨ ਜਿਹੜਾ ਨਾ, ਚਲੋ ਇਹਨੂੰ ਚਾਹੀਦਾ ਸੀ ਕਿ ਉਹਨੂੰ ਉਸ ਤਰ੍ਹਾਂ ਹੀ ਬਣਾ ਕਰਕੇ ਰੱਖਦਾ ਤੇ ਆਪਣਾ ਅਸਥਾਨ ਵੱਖਰਾ ਬਣਾ ਲੈਂਦਾ, ਉੱਥੇ ਬੈਠ ਕਰਕੇ ਆਪਣੀ ਪੂਜਾ ਕਰਾ ਲੈਂਦਾ, ਕੋਈ ਗੱਲ ਨਹੀਂ ਹੈ, ਚੰਗੀ ਗੱਲ ਹੈ, ਚਲੋ ਆਪਾਂ ਵੀ ਕਹਿੰਦੇ ਹਾਂ ਹਾਂਜੀ ਭਾਈ ਪ੍ਰਬੰਧਕ ਹੈ, ਚਲੋ ਇਹਦੀ ਵੀ ਪੂਜਾ ਹੋਣੀ ਚਾਹੀਦੀ ਹੈ, ਗੱਲ ਖਤਮ ਹੋ ਸਕਦੀ। ਲੇਕਿਨ ਪਿਆਰਿਓ ਇਹਨੇ ਕੀ ਕੀਤਾ, ਉਹੀ ਅਸਥਾਨ ਦੇ ਉੱਤੇ ਜਿਹੜੇ ਅਸਥਾਨ ਤੇ ਸਤਿਗੁਰੂ ਮਹਾਰਾਜ ਜੀ ਵਿਰਾਜਮਾਨ ਹੋਇਆ ਕਰਦੇ, ਉਹਨਾਂ ਅਸਥਾਨਾਂ ਤੇ ਪਿਆਰਿਓ ਬੈਠ ਕਰਕੇ ਆਪਣੀ ਪੂਜਾ ਕਰਾਉਂਦਾ ਸੀ। ਅੱਜ ਵੀ ਪਿਆਰਿਓ ਦੇਖੋ ਜੋ ਮਹਾਰਾਜ ਜੀ ਦੇ ਤਖ਼ਤ ਸਾਹਿਬਾਨ ਜਿਹੜੇ ਹਨ, ਇਹਨਾਂ ਤਖ਼ਤਾਂ ਦੇ ਉੱਤੇ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਜਾਓ, ਜਿਸ ਤਖ਼ਤ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ਼ੁਭਾਇਮਾਨ ਹੁੰਦੇ ਸਨ, ਅੱਜ ਸ਼ਾਸਤਰਾਂ ਦਾ ਪ੍ਰਕਾਸ਼ ਹੈ। ਕੋਈ ਬੋਲੇ ਕਿ ਨਹੀਂ ਜੀ ਚਲੋ ਆ ਇਹ ਫਲਾਣਾ ਵਿਅਕਤੀ ਬੈਠ ਜਾਵੇ, ਇੱਥੇ ਤਖ਼ਤ ਸਾਹਿਬ ਦੇ ਵਿੱਚ ਵੀ ਪਿਆਰਿਓ ਅਸਥਾਨ ਕਾਇਮ ਹੈ, ਕੋਈ ਜਿੰਨਾ ਮਰਜ਼ੀ ਵੱਡਾ ਹੋਵੇ ਉਹ ਅਸਥਾਨ ਤੇ ਬੈਠ ਨਹੀਂ ਸਕਦਾ, ਕਿਉਂਕਿ ਇਹ ਪੂਜੇ ਅਸਥਾਨ ਹੈ। ਹਾਂ ਉੱਥੇ ਰਹਿ ਕਰਕੇ ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ, ਉੱਥੇ ਜੋ ਹੈ ਸ਼ਸਤਰਾਂ ਦਾ ਪ੍ਰਕਾਸ਼ ਕਰੋ, ਉੱਥੇ ਪੂਜਨ ਸੇਵਾ ਕਰੋ। ਸੱਚ ਜਾਣੋ ਪਿਆਰਿਓ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਇਆ। ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰਾਂ ਦੀ ਪੂਜਾ ਕੀਤੀ ਨਾ, ਸੱਚ ਜਾਣੋ ਸਤਿਗੁਰੂ ਮਹਾਰਾਜ ਆਪ ਉਹਨਾਂ ਦਾ ਰੁਤਬਾ ਬਣਾਉਂਦੇ, ਆਪ ਉਹਨਾਂ ਦੀ ਪੂਜਨ ਸੇਵਨ ਕਰਾਉਂਦੇ ਹਨ। ਲੇਕਿਨ ਲੋਕ ਕੀ ਕਰਦੇ ਪਿਆਰਿਓ, ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦੇ ਹਨ। ਹੁਣ ਕਈ ਲੋਕ ਪਿਆਰਿਓ, ਮੈਂ ਬੇਨਤੀ ਕਰਾਂ ਕਿ ਅੱਜ ਵੀ ਕਈ, ਲੇਕਿਨ ਹੁਣ ਥੋੜ੍ਹਾ ਘੱਟ ਗਿਆ, ਪਹਿਲੇ ਇਸ ਤਰ੍ਹਾਂ ਵੀ ਹੁੰਦਾ ਸੀ। ਲੋਕੀ ਕੀ ਕਰਦੇ ਸੀ, ਕਈ ਅਖੌਤੀ ਸਿੱਖਾਂ ਦੇ ਵਿੱਚ ਵੀ ਗੁਰੂ ਡੰਬ ਜਿਹੜਾ ਹੈ, ਜਿਹੜਾ ਆਪਣੇ ਆਪ ਨੂੰ ਸਵਘੋਸ਼ਿਤ ਗੁਰੂ ਬੋਲਦੇ ਕਿ ਜੀ ਗੁਰੂ ਹਨ, ਇਹ ਹਨ, ਚਲੋ ਤੇ ਤੁਸੀਂ ਤੁਹਾਡੀ ਇਹ ਮਰਿਆਦਾ। ਲੇਕਿਨ ਉਹ ਕੀ ਕਰਦੇ ਪਿਆਰਿਓ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰ ਦੇਣਾ, ਉਹਦੇ ਨਾਲ ਨਾਲ ਆਪਣੀ ਵੀ ਗੱਦੀ ਲਾ ਕਰਕੇ ਬਹਿਣਾ ਤੇ ਮਹਾਰਾਜ ਜੀ ਦੇ ਉਹਦੇ ਉੱਤੇ ਸਿੰਘਾਸਣ ਦਾ ਜਿਹੜਾ ਛੱਤਰ ਚਲਾਉਣਾ, ਆਪਣੇ ਉੱਤੇ ਚਲਾਉਣਾ, ਆਪਣੇ ਉੱਤੇ ਵੀ ਚਵਰ ਆਦਿਕ ਦੀ ਜਿਹੜੀ ਹੈ ਸੇਵਾ ਕਰਾਉਣੀ, ਕੋਈ ਚਵਰ ਆਦਿਕ ਕਰਦਾ, ਇਹ ਗਲਤ ਗੱਲ ਹੈ ਪਿਆਰਿਓ। ਦੇਖੋ ਇਹ ਤਾਂ, ਕਿਉਂਕਿ ਜੇ ਤੁਹਾਨੂੰ ਤੁਹਾਡਾ ਇਹ ਕਰਾਉਣਾ ਭਾਈ, ਤੁਸੀਂ ਮਹਾਰਾਜ ਜੀ ਦਾ ਪ੍ਰਕਾਸ਼ ਕਿਉਂ ਕਰਦੇ ਹੋ? ਮਹਾਰਾਜ ਜੀ ਦਾ ਪ੍ਰਕਾਸ਼ ਨਾ ਕਰੋ, ਉਂਝੀ ਬੈਠ ਜਾਓ। ਕਿਉਂਕਿ ਇਹਨਾਂ ਨੂੰ ਪਤਾ ਕਿ ਜੇ ਆਪਾਂ ਇੰਝ ਬੈਠ ਜਾਈਏ ਸੰਗਤਾਂ ਨੇ ਨਹੀਂ ਆਉਣਾ। ਹੁਣ ਦਿਖਾਵਾ ਜਿਸ ਤਰ੍ਹਾਂ ਕਿ ਕੋਈ ਸ਼ਿਕਾਰੀ ਜਿਹੜਾ ਨਾ ਪਿਆਰਿਓ, ਉਹ ਕੀ ਕਰਦਾ, ਜਾਲ ਹੇਠਾਂ ਪਾਉਂਦਾ, ਉੱਤੇ ਚਾਰਾ ਪਾਉਂਦਾ। ਆਮ ਵਿਅਕਤੀ, ਆਮ ਜਿਹੜਾ ਸ਼ਿਕਾਰ ਜਿਹੜਾ, ਉਹ ਚਾਰੇ ਨੂੰ ਵੇਖ ਕੇ ਆਉਂਦਾ ਤੇ ਜਾਲ ਵਿੱਚ ਫਸ ਜਾਂਦਾ। ਇਸ ਤਰ੍ਹਾਂ ਦੇ ਇਹ ਹੱਥਕੰਡੇ ਅਪਣਾਉਂਦੇ, ਪ੍ਰਕਾਸ਼ ਗੁਰੂ ਮਹਾਰਾਜ ਜੀ ਦਾ ਕਰਨਾ, ਲੇਕਿਨ ਪੂਜਾ ਆਪਣੀ ਕਰਾਉਣੀ ਹੈ, ਇਹ ਗਲਤ ਗੱਲ ਹੈ। ਉਹਨਾਂ ਨੂੰ ਵੀ ਚਾਹੀਦਾ ਜੇ ਤੁਸੀਂ ਪੂਜਾ ਕਰਾਉਣੀ, ਕਰਾ ਲਿਓ ਆਪਣੇ ਕਮਰਿਆਂ ਦੇ ਵਿੱਚ ਬੈਠ ਕਰਕੇ, ਜਿੱਥੇ ਮਰਜ਼ੀ ਬੈਠ ਕਰਕੇ। ਲੇਕਿਨ ਗੁਰੂ ਮਹਾਰਾਜ ਜੀ ਦੇ ਬਰਾਬਰ ਗੱਦੀ ਲਾਉਣਾ, ਮਹਾਰਾਜ ਜੀ ਦੇ ਸਮਤੁਲ ਬੈਠ ਕਰਕੇ ਆਪਣੇ ਉੱਤੇ ਚਵਰ ਟੁਲਾਉਣਾ, ਜਾਂ ਇਸ ਤਰ੍ਹਾਂ ਆਪਣੀ ਮਨਤਾ ਪੂਜਾ ਕਰਾਉਣੀ, ਆਪਣਾ ਜਸ ਕਰਾਉਣਾ ਪਿਆਰਿਓ, ਬਹੁਤ ਵੱਡਾ ਬਜਰ ਪਾਪ ਹੈ। ਜਦੋਂ ਕੁਛ ਇਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਹੁੰਦਾ ਪਿਆਰਿਓ, ਬੇਬਾਕੀ ਦੇ ਨਾਲ ਉਹਦਾ ਖੰਡਨ ਕਰਨਾ ਚਾਹੀਦਾ। ਜਦੋਂ ਉਸ ਮਹਾਂਪੁਰਖ ਨੇ ਜਦੋਂ ਵੇਖਣਾ ਕੀਤਾ ਕਿ ਭਾਈ ਇਹਨੇ ਤਾਂ ਬਹੁਤ ਜ਼ਿਆਦਾ ਅਵੱਗਿਆ ਕਰਨੀ ਕੀਤੀ, ਤੇ ਉਹਦੀ ਇਹ ਅਵੱਗਿਆ ਵੇਖ ਕਰਕੇ, ਦੇਖੋ ਹੱਥ ਜੋੜ ਕਰਕੇ, ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਭਾਈ। ਜਿੰਨੇ ਵੀ ਆਪ ਜੀ ਕਥਾ ਸਰਵਣ ਕਰ ਰਹੇ ਹੋ, ਇਹ ਬੇਨਤੀ ਹੈ ਕਿ ਜਿੱਥੇ ਵੀ ਗੁਰੂ ਘਰ ਦੇ ਵਿੱਚ ਲੱਗਦਾ ਕਿ ਕੋਈ ਘਾਟਾ ਵਾਧਾ ਹੋ ਰਿਹਾ, ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ, ਉੱਥੇ ਪਿਆਰ ਦੇ ਨਾਲ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਨਹੀਂ ਭਾਈ, ਇਹ ਗਲਤ ਗੱਲ ਹੈ, ਇਹ ਕੰਮ ਨਾ ਕਰਨਾ ਕਰੋ, ਇਹ ਮਰਿਆਦਾ ਦੇ ਵਿੱਚ ਨਹੀਂ ਹੈ। ਇਸ ਤਰ੍ਹਾਂ ਹੀ ਗੁਰਬਖਸ਼ ਜੀ ਜਿਹੜੇ ਮਹਾਂਪੁਰਖ ਜਿਹੜੇ, ਤੇ ਉਹਨਾਂ ਨੇ ਜਾ ਕਰਕੇ ਹੱਥ ਜੋੜ ਕੇ ਬੇਨਤੀ ਕੀਤੀ। ਦੇਖੋ ਉਹਨਾਂ ਨੇ ਵੀ ਕਿੰਨਾ ਪਿਆਰਾ ਬਚਨ ਕੀਤਾ, ਕਿਹਾ ਗੁਲਾਬ ਰਾਏ, ਸ਼ਾਮ ਸਿੰਘ, ਆ ਪੂਜਾ ਆਦਿਕ ਜੋ ਤੂੰ ਲੈਂਦਾ ਨਾ, ਆਪਣੀ ਪੂਜਾ ਕਰਾਉਂਦਾ, ਸੰਗਤਾਂ ਤੋਂ ਭੇਟਾ ਲੈਂਦਾ, ਕਿੰਨਾ ਪਿਆਰਾ ਬਚਨ ਕੀਤਾ ਮਹਾਂਪੁਰਖ ਨੇ, ਕਿਹਾ ਕਿ ਕੌਣ ਤੈਨੂੰ ਰੋਕਦਾ ਭਾਈ, ਤੂੰ ਆਪਣੀ ਪੂਜਾ ਕਰਾ ਲੈ, ਸੰਗਤਾਂ ਮੱਥਾ ਟੇਕਦੀਆਂ, ਸੰਗਤਾਂ ਤੈਨੂੰ ਇਹ ਉਪਾਇਨ ਅਰਪਣ ਕਰਦੀਆਂ, ਤੇ ਤੂੰ ਬੇਸ਼ੱਕ ਉਹਨਾਂ ਤੋਂ ਮਾਇਆ ਆਦਿਕ ਲੈ ਲੈਣਾ ਕਰ। ਲੇਕਿਨ ਭਾਈ ਸਤਿਗੁਰੂ ਮਹਾਰਾਜ ਜੀ ਦੇ ਇਸ ਤਖਤ ਦੇ ਉੱਤੇ ਬੈਠ ਕਰਕੇ ਆਪਣੀ ਪੂਜਾ ਨਾ ਕਰਾ। ਇਹ ਪਾਵਨ ਤਖਤ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਹਰ ਸੱਚੇ ਤਖਤ ਰਚਾਇਆ ਬੈਸਣ ਕਉ ਜਾਈ। ਇਹ ਜਿਹੜੇ ਸੱਚੇ ਤਖਤ, ਇਹਦੇ ਉੱਤੇ ਸੱਚਾ ਸਤਿਗੁਰੂ ਮਹਾਰਾਜ ਹੀ ਵਿਰਾਜਮਾਨ ਹੋ ਸਕਦਾ, ਆਮ ਕੋਈ ਵਿਅਕਤੀ ਇਹਦੇ ਉੱਤੇ ਵਿਰਾਜਮਾਨ ਨਹੀਂ ਹੋ ਸਕਦਾ। ਉਹਨਾਂ ਨੇ ਵੀ ਕਿਹਾ ਕਿ ਇਹ ਅਸਥਾਨ ਬਣਾ, ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਦਿਕ ਜਿਹੜੇ ਅਸਥਾਨ ਤੂੰ ਬਣਾ, ਇੱਥੇ ਸਿਰਫ ਨਿਰੋਲ ਗੁਰੂ ਮਹਾਰਾਜ ਜੀ ਦੇ ਆਪਾਂ ਅਸਥਾਨ ਦੀ, ਸਿੰਘਾਸਨ ਦੀ ਪੂਜਾ ਕਰੀਏ। ਚੱਲ ਤੂੰ ਤੇਰੀ ਪੂਜਾ ਕਰਾਉਣੀ ਹੈ, ਆਪਣਾ ਡੇਰਾ ਬਣਾ ਲੈ, ਬਈ ਕਮਰਾ ਬਣਾ ਲੈ, ਕੌਣ ਤੈਨੂੰ ਰੋਕਦਾ, ਉੱਥੇ ਜਿੰਨੀ ਮਰਜ਼ੀ ਤੂੰ ਜਿਹੜੀ ਸੰਗਤ ਜਾਵੇਗੀ, ਮੱਥਾ ਟੇਕੇਗੀ, ਭੇਟਾ ਤੈਨੂੰ ਅਰਪਣ ਕਰੇਗੀ, ਗੱਲ ਵੱਖਰੀ। ਲੇਕਿਨ ਗੁਰੂ ਮਹਾਰਾਜ ਜੀ ਦੇ ਅਸਥਾਨ ਦੇ ਉੱਤੇ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਵਿਰਾਜਮਾਨ ਹੁੰਦੇ, ਇਹ ਕੰਮ ਤੂੰ ਨਾ ਕਰਨਾ ਕਰ, ਇਹ ਬਹੁਤ ਵੱਡਾ ਤੂੰ ਪਾਪ ਕਰ ਰਿਹਾ।
1: ਬੰਧਨ ਯੋਗ ਸਭਨ ਕੇ,
0: ਕਿਉਂਕਿ ਇਹ ਅਸਥਾਨ ਜਿਹੜੇ ਨਾ ਸਾਧ ਸੰਗਤ ਜੀ ਬੰਦਨੀਏ ਹੁੰਦੇ, ਬੰਧਨ ਯੋਗ ਹੁੰਦੇ, ਇਹਨਾਂ ਦੇ ਅੱਗੇ ਤਾਂ ਨਤਮਸਤਕ ਹੀ ਹੋਣਾ ਚਾਹੀਦਾ। ਤੇ ਤੂੰ ਆਪਣੀ ਪੂਜਾ ਕਰਾਉਣੀ ਹੈ, ਮੈਂ ਮੰਨਦਾ ਹਾਂ ਕਿ ਬੰਦੇ ਨੂੰ ਹੁੰਦਾ ਕਿ ਚਲੋ ਜੀ ਮੇਰੀ ਵੀ ਮਨਤਾ ਹੋਵੇ, ਚੱਲ ਤੇਰੀ ਮਨਤਾ ਕਰਨੀ ਹੈ, ਤੂੰ ਵਧੀਆ ਆਪਣਾ ਇੱਕ ਡੇਰਾ ਬਣਾ ਲੈ, ਕਮਰਾ ਬਣਾ ਲੈ, ਆਪਣਾ ਘਰ ਬਣਾ ਲੈ, ਉੱਥੇ ਬੋਲ ਕੇ ਜੀ ਕਿ ਦੇਖੋ ਗੁਰੂ ਮਹਾਰਾਜ ਜੀ ਦੀ ਪੂਜਾ ਕਰਨੀ, ਅਸਥਾਨ ਦੀ ਪੂਜਾ ਕਰਨੀ, ਉੱਥੇ ਜਾਓ। ਤਖ਼ਤ ਸਾਹਿਬ ਦੇ ਵਿੱਚ ਉੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਮਹਾਰਾਜ ਜੀ ਦੀ ਪੂਜਾ ਕਰੋ, ਅਸਥਾਨ ਦੀ ਪੂਜਾ ਕਰੋ। ਉਹ ਮਹਾਰਾਜ ਜੀ ਦੀਆਂ ਯਾਦਗਾਰ ਨਿਸ਼ਾਨੀਆਂ ਹਨ। ਆਪਣੀ ਪੂਜਾ ਕਰਾਉਣੀ ਹੈ, ਕਹਿੰਦੇ ਮੈਨੂੰ ਮੱਥਾ ਟੇਕਣਾ, ਮੈਨੂੰ ਪੈਸਾ ਚੜਾਉਣਾ, ਇੱਥੇ ਆ ਜਾਵੇ, ਤੇਰੀ ਵੀ ਰਹਿ ਜਾਵੇਗੀ, ਤੇਰਾ ਵੀ ਜਸ ਹੋਵੇਗਾ ਤੇ ਮਰਿਆਦਾ ਦਾ ਕਹਾਣ ਨਹੀਂ ਹੋਵੇਗਾ। ਤੇ ਉੱਥੇ ਬੈਠ ਕਰਕੇ ਤੂੰ ਭਾਈ ਸੰਗਤਾਂ ਤੋਂ ਉਗਰਾਹੀ ਕਰਨਾ ਕਰ, ਪੈਸਾ ਜਿਹੜਾ ਹੈ ਉਹ ਉੱਥੇ ਆ ਜਾਵੇਗਾ। ਇਹ ਸੁਣ ਕਰਕੇ ਪਿਆਰਿਓ ਚਾਹੀਦਾ ਤਾਂ ਗੁਲਾਬ ਰਾਏ ਨੂੰ ਇਹ ਸੀ, ਬਹੁਤ ਵਧੀਆ ਸਿੱਖਿਆ ਦਿੱਤੀ ਨਾ, ਚਾਹੀਦਾ ਸੀ ਕਿ ਚਲੋ ਜੀ ਮੰਨ ਲੈਂਦਾ, ਲੇਕਿਨ ਪਿਆਰਿਓ ਇਹ ਮੰਨਿਆ ਨਹੀਂ, ਬਹੁਤ ਬੇਈਮਾਨ।

0: ਇਸ ਤਰ੍ਹਾਂ ਹੀ ਇਹਨਾਂ ਤੋਂ ਵੀ ਆਈ ਹੋਇਆ ਭਾਈ ਗੁਰਬਖਸ਼ ਸਿੰਘ ਸਾਹਿਬ ਜੀ ਮਹਾਂਪੁਰਖ ਸਮਝਾਉਂਦੇ ਕਿ ਭਾਈ ਤੂੰ ਗੁਰੂ ਪੁੱਤਰ ਹੈ, ਮਹਾਰਾਜ ਜੀ ਦੀ ਅੰਸ਼ ਬੰਸ਼ ਦੇ ਵਿੱਚੋਂ ਹੈ, ਤੈਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ, ਇਹ ਪੂਜ੍ਯ ਅਸਥਾਨ ਹਨ, ਇਹ ਅਸਥਾਨ ਬਣਾ ਕਰਕੇ ਨਾ ਇਹ ਮਹਾਰਾਜ ਜੀ ਦੀ ਯਾਦਗਾਰ ਰਹਿਣ ਦੇ, ਤੂੰ ਆਪਣੀ ਯਾਦਗਾਰ ਵੱਖਰੀ ਬਣਾ ਲੈ, ਆਪਣਾ ਅਸਥਾਨ ਬਣਾ ਲੈ, ਤੈਨੂੰ ਕੌਣ ਰੋਕਦਾ, ਉੱਥੇ ਬੈਠ। ਮੈਂ ਇਹ ਥੋੜ੍ਹੀ ਕਹਿ ਰਿਹਾ ਤੂੰ ਆਪਣੀ ਪੂਜਾ ਨਾ ਕਰਾ, ਕਰਾ ਤੂੰ ਬੇਸ਼ੱਕ ਕਰਾ, ਲੇਕਿਨ ਮਹਾਰਾਜ ਜੀ ਦੇ ਅਸਥਾਨ ਦੇ ਉੱਤੇ ਬੈਠ ਕੇ ਪੂਜਾ ਕਰਾਵੇਗਾ ਇਹ ਪਾਪ ਹੋਵੇਗਾ। ਤੇ ਉਹਨਾਂ ਨੇ ਵੇਖਿਆ ਕਿ ਜੇ ਇਹਨੇ ਅਪਰਾਧ ਕਰਨਾ ਕੀਤਾ, ਉਸ ਮਹਾਂਪੁਰਖ ਨੂੰ ਧੱਕੇ ਮਾਰ ਕੇ ਜਦੋਂ ਬਾਹਰ ਕਰ ਦਿੱਤਾ ਪਿਆਰਿਓ, ਉਹ ਮਹਾਂਪੁਰਖ ਜਿਹੜਾ ਹੈ ਸੁਧੇ ਸਿੱਧੀ ਉਹਨੇ ਕਰੋਪੀ ਦਾ ਸ਼ਰਾਪ ਵਾਲਾ ਬਚਨ ਉਚਾਰਨ ਕਰਨਾ ਕੀਤਾ। ਕਹਿਣ ਲੱਗੇ ਮਹਾਂਪੁਰਖ, ਉਦਾਸੀਨ ਮਹਾਂਪੁਰਖਾਂ ਨੇ ਬਚਨ ਕੀਤਾ, ਬੇਈਮਾਨਾ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਦਾ, ਮੈਨੂੰ ਜ਼ਲੀਲ ਕਰਦਾ, ਮੈਂ ਤਾਂ ਤੇਰੇ ਭਲੇ ਦੇ ਲਈ ਕਹਿ ਰਿਹਾ, ਤੂੰ ਕਹਿੰਦਾ ਮੈਂ ਗੁਰੂ ਬਣ ਗਿਆ, ਅੱਜ ਤੋਂ ਗੁਰੂ ਪ੍ਰਣਾਲੀ ਮੇਰੀ ਚਲੇਗੀ, ਮੈਂ ਗੁਰੂ, ਮੇਰੇ ਬਾਅਦ ਮੇਰਾ ਲੜਕਾ, ਫਿਰ ਮੇਰਾ ਪੋਤਰਾ, ਫਿਰ ਮੇਰਾ ਪੜ ਪੋਤਰਾ, ਇਸ ਤਰ੍ਹਾਂ ਗੁਰੂ ਪ੍ਰਣਾਲੀ ਮੇਰੀ ਚਲੇਗੀ। ਯਾਦ ਰੱਖ ਆਪਣੇ ਪਰਿਵਾਰ ਦਾ ਗਰਭ ਕਰਦਾ, ਦੇਖ ਤੇਰੀ ਜੜ ਹੀ ਉਖੜ ਜਾਵੇਗੀ, ਤੇਰਾ ਨਾਮ ਮਿਟ ਜਾਵੇਗਾ।
1: ਸਮੇਤ ਤੁਰਨ ਹੀ
0: ਆਪਣੇ ਪੁੱਤਰਾਂ ਦੇ ਨਾਲ ਤੁਰੰਤ ਹੀ ਤੇਰੀ ਮੌਤ ਹੋ ਜਾਵੇਗੀ, ਤੂੰ ਮਰ ਜਾਵੇਗਾ। ਇੰਜ ਕਹਿ ਕਰਕੇ ਉਹ ਮਹਾਂਪੁਰਖ ਤਾਂ ਆਪਣੇ ਡੇਰੇ ਚੱਲ ਗਏ। ਆ ਕਰਕੇ ਪਿਆਰੇ ਉਹ ਮਹਾਂਪੁਰਖ ਇਸ ਤਰ੍ਹਾਂ ਹੀ ਉਹ ਦੇਵਰੇ ਦੇ ਵਿੱਚ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਦੇ ਉਹਦੀ ਉਹਨੇ ਉਸ ਮਹਾਂਪੁਰਖ ਨੇ ਗੁਰਬਖਸ਼ ਜੀ ਨੇ ਸੇਵਾ ਕਰਨੀ ਕੀਤੀ। ਸਾਧ ਉਹ ਮਹਾਂਪੁਰਖ ਚੰਗਾ ਮਹਾਂਪੁਰਖ ਸੀ ਪਿਆਰੇ, ਉਹ ਮਨ ਕਰਕੇ ਤਪ ਰਿਹਾ, ਗੁਰੂ ਘਰ ਦੀ ਬੇਦਬੀ ਨੂੰ ਜੜ ਨਹੀਂ ਸਕ ਰਿਹਾ।
1: ਅਨਾਦਰ ਕੀਨ ਸਮੇਰਾ,
0: ਤੇ ਫਿਰ ਕਹਿੰਦੇ ਮਨ ਵਿੱਚ ਵਿਚਾਰ ਕਰਦੇ ਕਿ ਮੈਂ ਤਾਂ ਸਮਝਾ ਰਿਹਾ ਸੀ, ਲੇਕਿਨ ਪੁੱਠਾ ਪੰਗਾ ਪੈ ਗਿਆ, ਉਹਨੇ ਮੇਰਾ ਹੀ ਅਨਾਦਰ ਕੀਤਾ, ਧੱਕੇ ਮਾਰ ਕੇ ਬਾਹਰ ਕੱਢ ਦਿੱਤੇ। ਹੁਣ ਮਹਾਰਾਜ ਜੀ ਦੀ ਅਵਗਿਆ ਹੋ ਰਹੀ ਸੀ, ਤਾਂ ਕਰਕੇ ਮੈਂ ਬੇਨਤੀ ਕੀਤੀ, ਲੇਕਿਨ ਇਸ ਮੂਰਖ ਨੇ ਤੇ ਇਹਨੂੰ ਅਹੰਕਾਰ ਦੇ ਵਿੱਚ ਲੈ ਕਰਕੇ ਮੇਰੀ ਇਹਨੇ ਨਿਰਾਦਰੀ ਕਰਨੀ ਕੀਤੀ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਕੀ ਹੋਇਆ, ਉਹਨੇ ਉਸ ਮਹਾਂਪੁਰਖ ਨੇ ਜੋ

0: ਬਹੁਤ ਜ਼ਿਆਦਾ ਮਨ ਦੇ ਵਿੱਚ ਉਹਦੇ ਸ਼ੋਕ ਆ ਗਿਆ।
1: ਸ਼ੋਕ ਵਿਖੇ ਵਿਆਕੁਲ ਹੋਏ ਰਹੇ
0: ਤੇ ਸ਼ੋਕ ਦੇ ਵਿੱਚ ਪਿਆਰਿਓ ਇਹ ਬਹੁਤ ਜ਼ਿਆਦਾ ਵਿਆਕੁਲ ਹੋ ਗਿਆ। ਤੇ ਉਹਨੇ ਇੰਨਾ ਮਨ ਦੇ ਵਿੱਚ ਗਮ ਆ ਗਿਆ ਤੇ ਬੱਚਾ ਨੌਜਵਾਨ ਬੱਚਾ ਚਲਾਣਾ ਕਰ ਗਿਆ ਤੇ ਇੰਨਾ ਪਿਆਰਿਓ ਇਹਨੂੰ ਸ਼ੋਕ ਆ ਗਿਆ ਤੇ ਇਹਨੇ ਪ੍ਰਸ਼ਾਦਾ ਪਾਣੀ ਜਿਹੜਾ ਰੋਕ ਦਿੱਤਾ, ਪ੍ਰਸ਼ਾਦਾ ਪਾਣੀ ਨਹੀਂ ਛਕ ਰਿਹਾ। ਹੁਣ ਉਹਦੀ ਮਾਂ ਜਿਹੜੀ ਹੈ ਮਾਂ ਨੂੰ ਔਰ ਜ਼ਿਆਦਾ ਬੀਬੀਆਂ ਨੂੰ ਬੱਚਿਆਂ ਦਾ ਔਰ ਜ਼ਿਆਦਾ ਸ਼ੋਕ ਹੁੰਦਾ, ਔਰ ਜ਼ਿਆਦਾ ਗਮ ਹੁੰਦਾ ਤੇ ਉਹਨੇ ਬਹੁਤ ਅਸ਼ਰੂਪਾਤ ਕਰਨਾ ਕੀਤਾ, ਬਹੁਤ ਵਿਰਾਗ ਪ੍ਰਗਟ ਕਰਨਾ ਕੀਤਾ। ਜੋ ਉਹਦਾ ਲੜਕਾ ਮਰਿਆ ਸੀ ਨਾ ਸਾਧ ਸਿੰਘਾਂ ਜੀ, ਤੇ ਉਹ ਤੋਂ ਬਾਅਦ ਜਦੋਂ ਤੀਜ ਮਨਾਈ ਜਾਂਦੀ ਹੈ, ਤੀਜਾ ਦਿਨ ਜਦੋਂ ਆਇਆ, ਹੁਣ ਦੇਖੋ ਕੀ ਪਾਣਾ ਵਰਤਿਆ ਕਿ ਉਹ ਲੜਕਾ ਜਿਹੜਾ ਚੜ੍ਹਾਈ ਕਰ ਗਿਆ ਨਾ, ਉਹਦੀ ਰੂਹ ਉਹਦੀ ਆਤਮਾ ਭਟਕ ਰਹੀ ਸੀ। ਉਹਨੇ ਗੁਪਤ ਰੂਪ ਦੇ ਵਿੱਚ ਪਿਆਰਿਓ ਤੇ ਕੀ ਕੀਤਾ, ਇੱਕ ਬਾਰ ਬਾਰ ਕੋਈ ਮਨੁੱਖ ਜਿਹੜਾ ਵਿਚਰ ਰਿਹਾ ਸੀ ਉਹਦੇ ਤਾਈ ਬਚਨ ਕਰਨਾ ਕੀਤਾ। ਇੱਕ ਪਿਆਰਿਓ ਖਰਗੋਸ਼ ਜਿਹੜਾ ਸੀ ਮਰਿਆ ਹੋਇਆ ਉਹਨੂੰ ਕਹਿ ਦਿੱਤਾ ਕਿ ਭਾਈ ਉੱਥੇ ਉਹ ਖਰਗੋਸ਼ ਪਿਆ ਨਾ ਮਰਿਆ ਹੋਇਆ, ਇੱਕ ਕੰਮ ਕਰ, ਆ ਖਰਗੋਸ਼ ਲੈ, ਆ ਸੱਸਾ ਲੈ ਲੈ ਤੇ ਜਾ, ਆ ਖਰਗੋਸ਼ ਆ ਸੱਸਾ ਲੈ ਕਰਕੇ ਮੇਰੇ ਬਾਪ ਦੇ ਕੋਲ ਜਾ। ਉਹ ਵਿਅਕਤੀ ਨੂੰ ਪਤਾ ਨਹੀਂ ਹੈ ਕਿ ਭਾਈ ਇਹ ਬੰਦਾ ਚਲਾਣਾ ਕਰ ਗਿਆ। ਉਹਨੂੰ ਪ੍ਰੇਤ ਰੂਪ ਦੇ ਵਿੱਚ ਗੁਪਤ ਰੂਪ ਦੇ ਵਿੱਚ ਉਹਨੂੰ ਦਰਸ਼ਨ ਦਿੱਤੇ ਤੇ ਕਿਹਾ ਕਿ ਭਾਈ ਆਹ ਜਿਹੜਾ ਹੈ ਸੱਸਾ ਮਰਿਆ ਹੋਇਆ ਇਹਨੂੰ ਲੈ ਕਰਕੇ ਮੇਰੇ ਬਾਪ ਕੋਲ ਜਾ। ਉਹਨੂੰ ਜਾ ਕਰਕੇ ਬੋਲ ਕੇ ਭਾਈ ਤੂੰ ਕਿਉਂ ਦੁਖੀ ਹੋ ਰਿਹਾ, ਕਿਉਂ ਇੰਨਾ ਸੰਕਟ ਨੂੰ ਪ੍ਰਾਪਤ ਕਰ ਰਿਹਾ, ਮੈਨੂੰ ਤੂੰ ਜੀਵਦਾ ਹੀ ਜਾਣ ਨਾ ਕਰ, ਮੇਰਾ ਤਨ ਮਰ ਗਿਆ ਲੇਕਿਨ ਮੇਰੀ ਗਤੀ ਨਹੀਂ ਹੋਈ ਹੈ ਆਤਮਕ ਰੂਪ ਦੇ ਵਿੱਚ, ਸੂਕਸ਼ਮ ਰੂਪ ਦੇ ਵਿੱਚ ਮੈਂ ਹੁਣ ਵੀ ਤੇਰੇ ਅੱਗੇ ਪਿੱਛੇ ਹੀ ਵਿਚਰ ਰਿਹਾ ਹਾਂ। ਤੇ ਉਹਦਾ ਬਾਪ ਜਿਹੜਾ ਸ਼ਾਮ ਸਿੰਘ ਜਿਹੜਾ ਨਾ ਪਿਆਰਿਓ, ਉਹ ਮਾਸ ਖਾਣ ਦਾ ਬੜਾ ਸ਼ੌਕੀਨ ਸੀ, ਰੋਜ਼ ਉਹ ਮਾਸ ਦਾ ਸੇਵਨ ਕਰਿਆ ਕਰਦਾ ਤੇ ਉਹ ਬੜਾ ਸ਼ੌਕੀਨ ਸੀ ਤੇ ਕਹਿਣ ਲੱਗਾ, ਉਹਦੇ ਬੱਚੇ ਨੇ ਸੰਦੇਸ਼ਾ ਭੇਜਿਆ ਕਿ ਤੂੰ ਰੋਜ਼ ਮਾਸ ਖਾਣ ਦਾ ਆਦੀ ਹੈ, ਇਸ ਕਰਕੇ ਭਾਈ ਤੇਰੇ ਲਈ ਨਾ ਤੇ ਮੈਂ ਆ ਭੇਜਿਆ। ਉਹ ਬੰਦੇ ਨੇ ਕਿਹਾ ਕਿ ਤੇਰੇ ਬੱਚੇ ਨੇ ਭੇਜਿਆ ਭਾਈ ਆ ਛਕ ਲੈ, ਤੇ ਨਾਲ ਇਹ ਵੀ ਕਹਿ ਦਿੱਤਾ ਕਿ ਜੀ ਮੈਂ ਤੇਰੇ ਨਾਲ ਹੀ ਹਾਂ, ਮੇਰਾ ਸ਼ੋਕ ਨਾ ਕਰਨਾ ਕਰ, ਵਧੀਆ ਪ੍ਰਸ਼ਾਦਾ ਪਾਣੀ ਛਕ, ਆਨੰਦ ਮਨਾਉਣਾ ਕਰ। ਉਹ ਪਿਆਰਿਓ ਮਨੁੱਖ ਜਿਹੜਾ ਨਾ ਉਹ ਮਰਿਆ ਹੋਇਆ ਸੱਸਾ ਲੈ ਕਰਕੇ ਆਇਆ ਤੇ ਆ ਕਰਕੇ ਉਹਨੇ ਉਹ ਸੰਦੇਸ਼ਾ ਦੱਸ ਦਿੱਤਾ ਕਿ ਭਾਈ ਤੇਰਾ ਲੜਕਾ ਜਿਹੜਾ ਉਹਨੇ ਆ ਮੈਨੂੰ ਸੰਦੇਸ਼ਾ ਦਿੱਤਾ। ਤੇ ਇਹ ਸੁਣ ਕਰਕੇ ਗੁਲਾਬ ਰਾਏ ਜਿਹੜਾ, ਗੁਲਾਬ ਰਾਏ ਨੇ ਜੋ ਅਵਗਿਆ ਕੀਤੀ ਇਹਦਾ ਲੜਕਾ ਮਰ ਗਿਆ ਤੇ ਇਹ ਬੜਾ ਪ੍ਰਸੰਨ ਹੋਇਆ ਤੇ ਇਹਦੇ ਮਨ ਵਿੱਚ ਆਇਆ ਕਿ ਦੇਖੋ ਜੀ ਮੇਰਾ ਬੱਚਾ ਜਿਹੜਾ ਸ਼ਕਤੀ ਦੇ ਸੰਯੁਕਤ ਹੈ, ਮਰਨ ਦੇ ਬਾਵਜੂਦ ਵੀ ਜਿਹੜਾ ਇਹ ਅੱਜ ਵੀ ਜੋ ਹੈ ਇਹ ਆਤਮਕ ਰੂਪ ਦੇ ਵਿੱਚ ਵਿਚਰ ਰਿਹਾ ਹੈ, ਸਿੱਖਾਂ ਦੇ ਇਹਨੇ ਕਾਰਜ ਕਰਨੇ, ਇਹ ਸੁਣ ਕੇ ਪ੍ਰਸੰਨ ਹੋਇਆ।

ਇਹ ਸੁਣ ਕਰਕੇ ਉਹ ਬੱਚਾ ਜਿਹੜਾ ਹੈ ਗੁਲਾਬ ਰਾਏ ਦੀ ਜੋ ਘਰਵਾਲੀ ਜਿਹੜੀ ਹੈ ਉਹਨੂੰ ਪਤਾ ਚੱਲਿਆ ਕਿ ਜੀ ਬੱਚਾ ਮਰਿਆ ਹਾਲੇ ਇੱਕ ਦੋ ਦਿਨ ਨਹੀਂ ਹੋਏ। ਆ ਦੇਖੋ ਕਿਹੋ ਜਿਹਾ ਬਾਪ ਹੈ, ਮਾਸ ਖਾਣ ਦਾ ਸ਼ੌਕੀਨ, ਇਹਨੂੰ ਕੋਈ ਸ਼ੌਕ ਨਹੀਂ ਹੈ। ਕਿਉਂਕਿ ਬੰਦਾ ਪਿਆਰਿਓ ਜਦੋਂ ਗਮਗੀਨ ਹੋ ਜਾਵੇ, ਦੁੱਖ ਦੇ ਵਿੱਚ ਆ ਜਾਵੇ, ਸੱਚ ਜਾਣੋ ਪਿਆਰਿਓ ਉਹਨੂੰ ਭੁੱਖ ਵੀ ਨਹੀਂ ਲੱਗਦੀ ਹੈ, ਫਿਰ ਉਹ ਸਵਾਦ ਦੀ ਕਾਂਕਸ਼ਾ ਥੋੜ੍ਹੀ ਕਰਦਾ, ਉਹਨੂੰ ਕੋਈ ਜ਼ਬਰਦਸਤੀ ਖਵਾ ਲਏ ਤੇ ਖਾ ਲਵੇਗਾ। ਲੇਕਿਨ ਉਸ ਵੇਲੇ ਜੇ ਕੋਈ ਬੋਲੇ ਅੱਤ ਦਾ ਦੁੱਖ ਆਇਆ ਜੀ, ਬੋਲੇ ਜੀ ਮੈਂ ਆਹ ਖਾਣਾ ਜੀ, ਉਹ ਖਾਣਾ ਮਿਲ ਲਈ, ਆਹ ਬਣਾਓ ਉਹ ਬਣਾਓ, ਇਹਦਾ ਮਤਲਬ ਉਹਨੂੰ ਜ਼ਿਆਦਾ ਸ਼ੌਕ ਨਹੀਂ ਹੈ। ਉਹ ਘਰਵਾਲੀ ਬਹੁਤ ਗੁੱਸੇ ਵਿੱਚ ਆਈ ਉਹਦੇ ਤੇ ਕਹਿਣ ਲੱਗੀ ਕਿ ਬੇਈਮਾਨਾ ਤੇਰਾ ਲੜਕਾ ਮਰ ਗਿਆ, ਜਵਾਨ ਪੁੱਤ ਆਪਣਾ ਮਰ ਗਿਆ, ਉਹਦਾ ਸ਼ੌਕ ਤਾਂ ਇੱਕ ਪਾਸੇ ਰਹਿ ਗਿਆ, ਇੱਥੇ ਤੂੰ ਮਾਸ ਰਿਣ ਕੇ ਖਾ ਰਿਹਾ। ਉਹ ਗੁੱਸੇ ਵਿੱਚ ਆ ਕਰਕੇ ਉਹਨੇ ਬੜੇ ਭੱਦੇ ਬੋਲ ਬੋਲਣੇ ਕੀਤੇ, ਇੰਨਾ ਤੂੰ ਮਰਿਆ ਹੋਇਆ ਮਾਸ ਖਾਣ ਦਾ ਆਦੀ ਹੋ ਗਿਆ, ਤੈਨੂੰ ਬੱਚੇ ਦਾ ਸ਼ੌਕ ਹੀ ਨਹੀਂ ਹੈ, ਖਾਸ ਕਰਕੇ ਮਾਸ ਆਦਿਕ ਦਾ ਸੇਵਨ ਨਾ ਸਾਧ ਸੰਗਤ ਜੀ ਜ਼ਿਆਦਾ ਕਰਕੇ ਲੋਕ ਖੁਸ਼ੀ ਵਿੱਚ ਕਰਦੇ। ਉਹ ਕਹਿਣ ਲੱਗੀ ਕਿ ਭਾਈ ਬੱਚਾ ਮਰ ਗਿਆ, ਗਮ ਕਿੱਥੇ ਰਹਿ ਗਿਆ, ਤੂੰ ਤਾਂ ਮਾਸ ਆਦਿਕ ਦਾ ਸੇਵਨ ਕਰ ਰਿਹਾ, ਇਹਦਾ ਮਤਲਬ ਤੂੰ ਖੁਸ਼ੀ ਮਨਾ ਰਿਹਾ, ਤੇ ਤੂੰ ਲੋਕਾਂ ਨੂੰ ਬਹੁਤ ਫਰੇਬਾਂ ਦੀਆਂ ਗੱਲਾਂ ਕਰਦਾ, ਲੱਗਦਾ ਕਿ ਭਾਈ ਤੈਨੂੰ ਆਪਣੇ

0: ਜਿਤਰਾ ਸ਼ੋਕ ਉਪਜੇਗਾ ਤੈਨੂੰ ਬਿਰਦਾਬ ਕੀ ਹੋਵੇਗਾ।
1: ਕਹਾ ਜਿਨ ਸੁਤ ਬ੍ਰਹ ਤਪ
0: ਜਿਹੜੇ ਵਿਛੋੜੇ ਦੇ ਵਿੱਚ ਹੁੰਦੇ ਹਨ, ਵੇਖ ਮੈਨੂੰ ਵੇਖ ਦੁੱਖ ਕਿਹੋ ਜਿਹਾ ਲੱਗਿਆ ਹੋਇਆ, ਮੈਂ ਪ੍ਰਸ਼ਾਦਾ ਤੱਕ ਨਹੀਂ ਛਕਿਆ, ਸਰੀਰ ਦਾ ਬੇਹਾਲ ਹੋ ਚੁੱਕਿਆ ਹੈ, ਗਸ਼ ਖਾ ਖਾ ਕਰਕੇ ਗਿਰ ਰਹੀਆਂ, ਫਿਰ ਵੀ ਦੇਖ ਕਿਉਂਕਿ ਮੇਰੇ ਮਨ ਵਿੱਚ ਪਿਆਰ ਹੈ, ਬੱਚੇ ਦਾ ਵਿਛੋੜੇ ਦਾ ਦੁੱਖ ਹੈ, ਤੈਨੂੰ ਕੋਈ ਦੁੱਖ ਨਹੀਂ ਹੈ, ਐ ਤੂੰ ਅਯਾਸ਼ੀਆਂ ਕਰ ਰਿਹਾ, ਮੌਜਾਂ ਮਾਣ ਰਿਹਾ। ਤੇ ਇਸ ਤਰ੍ਹਾਂ ਹੀ ਇੰਨੇ ਸ਼ੁਭ ਗੁਣਾਂ ਵਾਲਾ ਬੱਚਾ, ਹਾਂ ਚਲੋ ਕੋਈ ਨਿਕੰਮਾ ਬੱਚਾ ਮਰ ਜਾਵੇ ਨਾ, ਤੇ ਸੱਚ ਜਾਣੋ ਪਿਆਰਿਓ, ਮਾਂ ਬਾਪ ਵੀ ਜਿਹੜੇ ਚਲੋ ਥੋੜਾ ਬਹੁਤਾ ਸ਼ੋਕ ਹੁੰਦਾ, ਜ਼ਿਆਦਾ ਉਹ ਗਮ ਨਹੀਂ ਮਨਾਉਂਦੇ ਹਨ, ਉਹ ਕਹਿੰਦੇ ਚਲੋ ਜੀ ਚੰਗਾ ਹੀ ਹੋ ਗਿਆ, ਐਵੇਂ ਬੜਾ ਤੰਗ ਕਰਦਾ ਸੀ, ਬਹੁਤ ਇਹਨੇ ਖਰਾਬਾ ਕਰਨਾ ਕੀਤਾ, ਉਹ ਹਾਥੀ ਜੋੜਦੇ ਉਹਨਾਂ ਸ਼ੋਕ ਨਹੀਂ ਕਰਦੇ, ਲੇਕਿਨ ਲਾਇਕ ਪੁੱਤ ਪਿਆਰਿਓ ਜਦੋਂ ਚਲਾਣਾ ਕਰ ਜਾਵੇ, ਉਹ ਮਾਂ ਬਾਪ ਦੀਆਂ ਭੁੱਬਾਂ ਨਿਕਲ ਜਾਂਦੀਆਂ, ਉਹਨਾਂ ਦੇ ਵੈਰਾਗ ਦਾ ਟਿਕਾਣਾ ਨਹੀਂ ਰਹਿੰਦਾ ਪਿਆਰਿਓ। ਤੇ ਉਹ ਉਹਨੇ ਘਰਵਾਲੀ ਨੇ ਉਹ ਬੜੇ ਤਾਣੇ ਮੇਣੇ ਮਾਰੇ, ਉਹਨੇ ਕਿਹਾ ਕਿ ਇੰਨਾ ਲਾਇਕ ਪੁੱਤ ਜਿਹੜਾ ਹੈ ਸੰਸਾਰ ਦੇ ਵਿੱਚ ਲੋਕੀ ਉਹਦੀ ਪੂਜਾ ਕਰਦੇ ਮੰਨਦੇ, ਉਹ ਬੱਚਾ ਮਰ ਗਿਆ, ਤੂੰ ਇੱਥੇ ਆਨੰਦ ਮਨਾ ਰਿਹਾ, ਬਸ ਤੈਨੂੰ ਤਾਂ ਰਸਾਂ ਕਸਾਂ ਦੀ ਪਈ ਹੋਈ ਆ, ਤੂੰ ਸਵਾਦ ਦੇ ਪਿੱਛੇ ਮਰਿਆ ਹੋਇਆ, ਉਹਦਾ ਜਾਂ ਸ਼ੋਕ ਮਨਾਉਣਾ ਇੱਕ ਪਾਸੇ ਰਹਿ ਗਿਆ, ਇੱਥੇ ਮਾਸ ਖਾ ਖਾ ਕਰਕੇ ਡਕਾਰਾ ਲੈਂਦਾ,
1: ਸ਼ੋਕ ਦੁੱਖ
0: ਤੇ ਦੇਖ ਮੈਨੂੰ ਕਿੰਨਾ ਜ਼ਿਆਦਾ ਸ਼ੋਕ ਚੜਿਆ ਹੋਇਆ, ਇਤਿਹਾਸਿਕ ਪਿਆਰਿਓ ਉਹਨੇ ਬੜੇ ਕਠੋਰ ਬਚਨ ਜਦੋਂ ਉਚਾਰਨ ਕਰਨੇ ਕੀਤੇ, ਕਹਿ ਕਰਕੇ ਗੁਲਾਬ ਰਾਏ ਦੇ ਕੋਲ ਉਹਨੇ ਜਦੋਂ ਵੇਖਣਾ ਕੀਤਾ,
1: ਕਹਿਵਤ ਸਕਲ ਸੁਣਾਈ,
0: ਤੇ ਉਹਨੇ ਫਿਰ ਪਿਆਰਿਓ ਉਹ ਗੱਲ ਜਿਹੜੀ ਹੈ ਦੱਸ ਦਿੱਤੀ, ਕਿ ਜੀ ਇੱਕ ਬੰਦਾ ਆਇਆ, ਉਹਨੇ ਮੈਨੂੰ ਇੰਜ ਬਚਨ ਕੀਤਾ, ਉਰ ਮੈਂ ਖਾਰ ਭਾਵ ਕੇ ਇੰਨਾ ਉਹ ਗੁੱਸੇ ਦੇ ਵਿੱਚ ਆ ਗਈ, ਝਗੜਾ ਪੈ ਗਿਆ, ਤੇ ਉਹਨੇ ਕੀ ਕਰ ਦਿੱਤਾ ਪਿਆਰਿਓ, ਇੱਕ ਕਈ ਜਿਹੜੀ ਹੁੰਦੀ ਨਾ, ਤੇ ਜੋ ਦਾਤਰੀ ਹੁੰਦੀ ਹੈ, ਜਦੋਂ ਪਤੀ ਪਤਨੀ ਦਾ ਝਗੜਾ ਹੋ ਗਿਆ, ਉਹ ਕਹਿਣ ਲੱਗਾ ਨਹੀਂ ਭਾਗਵਾਨੇ, ਮੈਨੂੰ ਫਲਾਣੇ ਨੇ ਆ ਕਰਕੇ ਦੱਸਿਆ, ਬੱਚੇ ਨੇ ਦ੍ਰਿਸ਼ਟਾਂਤ ਦਿੱਤਾ, ਉਹਨੂੰ ਦਰਸ਼ਨ ਦਿੱਤੇ, ਮੇਰੇ ਬੱਚੇ ਨੇ ਆ ਸੱਸਾ ਭੇਜਿਆ, ਉਹ ਕਹਿਣ ਲੱਗੀ ਐਵੇਂ ਗੱਲਾਂ ਮਾਰਦਾ, ਐਵੇਂ ਮਨ ਕਰਤ ਕਹਾਣੀਆਂ ਬਣਾਉਂਦਾ, ਮੈਨੂੰ ਬੇਵਕੂਫ ਬਣਾ ਰਿਹਾ, ਝਗੜਾ ਪੈ ਗਿਆ, ਉਹਨੇ ਪਿਆਰਿਓ ਉਹ ਕਟਾਰ ਆਪਣੇ ਪੇਟ ਦੇ ਵਿੱਚ ਮਾਰ ਲਈ,
1: ਭਗਵਾਨ ਤੇ ਵਿਧਨ ਹੋ,
0: ਤੇ ਇਸ ਤਰ੍ਹਾਂ ਪਿਆਰਿਓ ਆ ਤਾਂ ਇਹ ਹੋ ਗਿਆ, ਅੱਗੇ ਉਹ ਬੜਾ ਪਰੇਸ਼ਾਨ ਹੋ ਗਿਆ, ਤੇ ਬਹੁਤ ਜ਼ਿਆਦਾ ਮਨ ਦੇ ਵਿੱਚ ਉਹਦੇ ਵਿਆਕੁਲਤਾ ਆ ਗਈ ਹੈ, ਤੇ ਉਹ ਤੋਂ ਬਾਅਦ ਪਿਆਰਿਓ ਕੀ ਹੋ ਗਿਆ, ਤਿਆਰ ਤਾਂ ਹੋ ਗਿਆ ਸਸਾ।

0: ਜੇ ਬਹੁਤ ਗੁੱਸੇ ਦੇ ਵਿੱਚ ਆ ਕਰਕੇ
1: ਸਰਾਪਤ ਸਹਿਤ ਸੁ ਦੁਰਬਚ ਕਹਿਓ,
0: ਜੇ ਉਹਨੇ ਗੁੱਸੇ ਵਿੱਚ ਆ ਕਰਕੇ ਖੋਟਾ ਬਚਨ ਕਰਨਾ ਕੀਤਾ
1: ਅਰ ਮੋਹ ਸਮੇਤ,
0: ਤੇ ਕਹਿ ਦਿੱਤਾ ਕਿ ਭਾਈ ਔਰ ਵੀ ਜਿਹੜੇ ਤੇਰੇ ਪੁੱਤਰ ਜੋ ਹਨ, ਜੇ ਤੂੰ ਕਹਿੰਦੀ ਨਾ ਕਿ ਮੈਂ ਗੰਦਾ ਮੈਂ ਬੇਈਮਾਨ ਹਾਂ, ਝਗੜਾ ਇੰਨਾ ਵੱਧ ਗਿਆ, ਉਹਨੇ ਆਪ ਹੀ ਪਿਆਰਿਓ ਆ ਜਿਹੜਾ ਸ਼ਰਾਪ ਵਾਲਾ ਬਚਨ ਕਰ ਦਿੱਤਾ।
1: ਸ਼ੋਕ ਹੀ ਬੈਠੇ
0: ਰਹੇ, ਤੂੰ ਬਾਰ ਬਾਰ ਕਹਿੰਦੀ ਨਾ ਸ਼ੋਕ ਮੈਨੂੰ ਪਿਆ, ਸ਼ੋਕ ਮੈਨੂੰ ਪਿਆ, ਬਾਕੀ ਦੇਵੀ ਤੇਰੇ ਜਿਹੜੇ ਨਾ ਉਹ ਵੀ ਇੰਜੀ ਮਰ ਜਾਣਗੇ, ਤੇ ਇਸ ਤਰ੍ਹਾਂ ਹੀ ਘਰ ਦੇ ਵਿੱਚ ਸ਼ੋਕ ਹੀ ਮਾਤਮ ਹੀ ਪਸਰਿਆ ਰਹੇਗਾ।
1: ਤੇ
0: ਇਸ ਕਰਕੇ ਖਾਣ ਪਾਣ ਦਾ ਜਿਹੜਾ ਨਾ ਦੁੱਖ ਦਾ ਹੀ ਭੋਜਨ ਜਿਹੜਾ ਆਪਾਂ ਨੂੰ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਪਿਆਰਿਓ ਕੁਛ ਦਿਨ ਜਦੋਂ ਬਤੀਤ ਹੋਏ, ਕਿਹਾ ਜਾਂਦਾ ਪਿਆਰਿਓ ਕਿ ਆ ਗੁਲਾਬ ਰਾਏ ਜਿਹੜੇ ਨਾ ਇਹਦੇ ਚਾਰ ਪੁੱਤਰ ਸਨ, ਦਲੇਰ ਸਿੰਘ, ਜੋਤ ਸਿੰਘ, ਫਤਿਹ ਤੇ ਮੌਜ ਸਿੰਘ, ਇਹ ਸਾਰੇ ਪਿਆਰਿਓ ਵਾਰੀ ਵਾਰੀ ਦੇਖੋ ਚਲਾਣਾ ਕਰ ਗਏ। ਉਹ ਮਹਾਂਪੁਰਖ ਨੇ, ਉਦਾਸੀਨ ਮਹਾਂਪੁਰਖ ਨੇ ਜਦੋਂ ਬਚਨ ਕਰਨਾ ਕੀਤਾ ਭਾਈ ਗੁਰਬਖਸ਼ ਜੀ ਨੇ ਕਿ ਬੇਈਮਾਨਾ ਤੂੰ ਦਾਵਾ ਕਰਦਾ ਗੁਰੂ ਅਸਥਾਨ ਦਾ, ਕਹਿੰਦਾ ਮੈਂ ਗੁਰੂ, ਬਾਅਦ ਵਿੱਚ ਮੇਰਾ ਬੱਚਾ, ਉਹ ਬਾਅਦ ਵਿੱਚ ਮੇਰਾ ਪੋਤਰਾ, ਮੇਰੀ ਪ੍ਰਣਾਲੀ ਜਿਹੜੀ ਗੁਰੂ ਬਣ ਕੇ ਇੱਥੇ ਰਾਜ ਕਰੇਗੀ, ਤੇਰਾ ਸਭ ਖਤਮ ਹੋ ਜਾਵੇਗਾ, ਤੇਰਾ ਵੰਸ਼ ਹੀ ਮਿਟ ਜਾਵੇਗਾ। ਉਹ ਬਚਨਾਂ ਦੇ ਨਾਲ ਥੋੜੇ ਹੀ ਦਿਨਾਂ ਦੇ ਵਿੱਚ ਪਿਆਰਿਓ ਸਾਰਾ ਪਰਿਵਾਰ ਹਲਾਕ ਹੋ ਗਿਆ। ਅੰਤ ਦਾ ਸਮਾਂ ਜਦ

ਦੇ ਪੁੱਤਰ ਚਾਰ ਪੁੱਤਰ ਵੀ ਜਿਹੜੇ ਵਾਰੀ ਵਾਰੀ ਜਾਂਦੇ ਰਹੇ ਉਹ ਤੋਂ ਬਾਅਦ ਪਿਆਰਿਆ ਉਹਦੀ ਬਾਂਸ਼ ਜਿਹੜੀ ਹੈ ਖਤਮ ਹੋ ਗਈ ਹੈ। ਮਹਾਂਪੁਰਖ ਨੇ ਜੋ ਵਚਨ ਕੀਤਾ ਬੇਈਮਾਨਾ ਤੂੰ ਇੱਥੇ ਦਾਵਾ ਕਰਦਾ ਗੁਰੂ ਘਰ ਦੇ ਵਿੱਚ ਮਾਲਕ ਬਣ ਕੇ ਬਹਿੰਦਾ ਤੇਰਾ ਵੰਸ਼ ਹੀ ਉਜੜ ਜਾਵੇਗਾ।

0: ਤੇ ਜਿਹੜਾ ਪਿਆਰੇ ਉਹ ਬਹੁਤ ਸਾਰੀਆਂ ਪਿਟਾਵਾਂ ਲੈ ਕਰਕੇ ਆਉਂਦਾ ਤੇ ਲੋਕ ਹੁਣ ਉਹਨੂੰ ਗੁਰੂ ਮਾਤਾ ਕਹਿ ਕਰਕੇ ਉਹਦੇ ਅੱਗੇ ਮੱਥਾ ਟੇਕਦੇ ਉਹਦੇ ਅੱਗੇ ਪਿਟਾਵਾਂ ਅਰਪਣ ਕਰਦੇ ਤੇ ਉਸ ਤੋਂ ਬਾਅਦ ਜਦੋਂ ਉਹ ਬਿਰਧ ਅਵਸਥਾ ਦੇ ਵਿੱਚ ਹੋਈ ਹੈ ਤੇ ਉਹਨੇ ਫਿਰ ਵੇਖਿਆ ਕਿ ਚਲੋ ਹੁਣ ਮੈਂ ਤਾਂ ਬੁੱਢੀ ਹੋ ਗਈ ਹਾਂ ਹੁਣ ਮੈਨੇ ਵੀ ਮਰ ਜਾਣਾ ਮੇਰੇ ਬਾਅਦ ਇਹ ਅਸਥਾਨ ਗੁਰੂ ਘਰ ਦਾ ਮਾਲਕ ਕੌਣ ਰਵੇਗਾ ਦੂਜੇ ਪਾਸੇ ਪਿਆਰਿਓ ਸ਼ਾਮ ਸਿੰਘ ਜਿਹੜਾ ਉਹਦਾ ਭਰਾ ਉਹਦਾ ਪਰਿਵਾਰ ਬੜਾ ਵੱਧਦਾ ਰਿਹਾ ਤੇ ਉਹਦਾ ਅੱਗੇ ਲੜਕਾ ਜਿਹੜਾ ਹੋਇਆ ਉਹਦਾ ਨਾਮ ਸੀ ਸੁਰਜਨ ਸਿੰਘ ਤੇ ਉਹਨੇ ਕੀ ਕੀਤਾ ਜਦੋਂ ਬਿਰਧ ਹੋ ਗਈ ਸੁਰਜਨ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਲਿਆ ਉਹ ਤੋਂ ਬਾਅਦ ਉਹ ਆਪ ਪਿਆਨਾ ਕਰ ਗਈ ਹੈ ਉਹ ਤੋਂ ਬਾਅਦ ਸੁਰਜਨ ਸਿੰਘ ਜਿਹੜਾ ਪਿਆਰਿਓ ਉੱਥੇ ਅਨੰਦਪੁਰ ਸਾਹਿਬ ਉਹ ਆਪਣੇ ਆਪ ਨੂੰ ਗੁਰੂ ਬਣਾ ਕਰਕੇ ਗੁਰੂ ਬਣ ਕਰਕੇ ਬੈਠ ਕੇ ਉੱਥੇ ਲੋਕਾਂ ਤੋਂ ਆਪਣੀ ਪੂਜਾ ਕਰਾਉਂਦਾ ਸੀ ਤੇ ਸਾਰੇ ਸਿੰਘਾਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ ਉਹ ਤੋਂ ਬਾਅਦ ਪਿਆਰਿਓ ਉਹਦੇ ਤਿੰਨ ਪੁੱਤਰ ਹੋਏ ਹਨ ਤੇ ਉਹਦਾ ਵੀ ਜਦੋਂ ਜ਼ਿਆਦਾ ਸਮਾਂ ਉਹਦਾ ਵੀ ਨਹੀਂ ਰਿਹਾ ਛੇਤੀ ਛੇਤੀ ਉਹ ਵੀ ਮਰ ਗਿਆ ਉਹਦੇ ਵੀ ਪੁੱਤਰ ਚਲਾਣਾ ਕਰ ਗਏ ਤੇ ਸਭ ਤੋਂ ਵੱਡਾ ਜਿਹੜਾ ਉਹ ਤੋਂ ਬਾਅਦ ਤ੍ਰਿਲੋਕ ਸਿੰਘ ਜਿਹੜਾ ਕਈ ਸਾਲ ਉਹ ਅਨੰਦਪੁਰ ਸਾਹਿਬ ਦੇ ਵਿੱਚ ਉੱਥੇ ਬੈਠ ਕਰਕੇ ਆਪਣੀ ਪੂਜਾ ਕਰਾਉਂਦਾ ਸੀ ਉਹ ਤੋਂ ਬਾਅਦ ਜਦੋਂ ਉਹਦਾ ਵੀ ਪ੍ਰਲੋਕ ਗਮਨ ਹੋ ਗਿਆ ਤੇ ਉਹ ਤੋਂ ਬਾਅਦ ਕਵੀ ਰਾਜ ਜੀ ਦੱਸਦੇ ਪ੍ਰਣਾਲੀ ਦੱਸਦੇ ਹਨ ਕਿ ਗੱਦੀ ਦੇ ਉੱਤੇ ਦੀਦਾਰ ਸਿੰਘ ਜਿਹੜਾ ਸ਼ੁਭਾਇਮਾਨ ਹੋਇਆ ਤੇ ਸੁਰਜਨ ਸਿੰਘ ਦਾ ਦੂਜਾ ਲੜਕਾ ਜਿਹੜਾ ਹੈ
1: ਸੰਗਤ ਨੇ ਪੂਜਾ
0: ਤੇ ਬਹੁਤ ਸਾਲਾਂ ਤੱਕ ਸੰਗਤਾਂ ਨੇ ਉਹਦੀ ਪੂਜਾ ਕੀਤੀ ਤੇ ਉਹ ਤੋਂ ਬਾਅਦ ਉਹਦਾ ਜਦੋਂ ਪ੍ਰਲੋਕ ਗਮਨ ਹੋ ਗਿਆ
1: ਦੀਵਾਨ ਸਿੰਘ
0: ਬਦਲਿਓ ਤੇ ਉਹ ਤੋਂ ਬਾਅਦ ਤੀਜਾ ਜਿਹੜਾ ਦੀਵਾਨ ਸਿੰਘ ਜਿਹੜਾ ਹੈ ਭਾਵ ਕੇ ਤਿੰਨ ਲੜਕੇ ਜਿਹੜੇ ਸੀ ਪਿਆਰਿਓ ਵਾਰੀ ਵਾਰੀ ਅੱਜ ਕੋਈ ਗੱਦੀ ਤੇ ਬੈਠ ਗਿਆ ਸਾਲ ਦੋ ਸਾਲ ਵਿੱਚ ਅਚਨਚੇਤ ਉਹਦੀ ਮੌਤ ਹੋ ਜਾਂਦੀ ਸੀ ਫਿਰ ਦੂਜਾ ਭਰਾ ਫਿਰ ਤੀਜਾ ਇਸ ਤਰ੍ਹਾਂ ਅਖੀਰ ਵਿੱਚ ਦੀਵਾਨ ਸਿੰਘ ਬੈਠਿਆ ਤੇ ਹੁਣ ਕਵੀ ਰਾਜ ਜੀ ਆਪ ਕਹਿੰਦੇ ਕਿਉਂਕਿ ਬਹੁਤ ਲੰਬਾ ਸਮਾਂ ਪਿਆਰਿਆ ਸ਼੍ਰੀ ਅਨੰਦਪੁਰ ਸਾਹਿਬ ਇਹ ਅਸਥਾਨ ਦੇ ਉੱਤੇ ਨਾ ਸੋਡੀਆਂ ਦਾ ਇਹਨਾਂ ਦਾ ਕਬਜ਼ਾ ਸੀ ਇਹਨਾਂ ਦਾ ਜਿਹੜਾ ਕਿਉਂਕਿ ਕਮੇਟੀ ਤਾਂ ਬਾਅਦ ਦੇ ਵਿੱਚ ਬਣੀ ਬਾਅਦ ਦੇ ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅਧੀਨ ਇਹ ਅਸਥਾਨ ਆਏ ਪਹਿਲੇ ਪਿਆਰਿਓ ਇਸ ਤਰ੍ਹਾਂ ਹੀ ਮਹਾਂਪੁਰਖ ਆ ਗੱਦੀ ਨਸ਼ੀਨ ਸੋਢੀ ਪਰਿਵਾਰ ਹੀ ਜਿਹੜਾ ਪਿਆਰਿਓ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਪ੍ਰਬੰਧ ਕਰਿਆ ਕਰਦਾ ਸੀ ਜੋ ਵੀ ਚੜ ਚੜਾਵਾ ਆਉਣਾ ਉਹਨਾਂ ਦੇ ਕੋਲ ਆਉਂਦਾ ਉਹੀ ਲੰਗਰ ਚਲਾਉਂਦੇ ਉਹੀ ਪ੍ਰਬੰਧ ਕਰਦੇ ਸਨ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਵੇਲੇ ਉਹਨਾਂ ਨੇ ਆਪ ਵਚਨ ਕੀਤਾ ਸੰਗਤ ਜੀ ਮੇਰੇ ਵੇਖਦਿਆਂ ਇਹ ਜਿਹੜਾ ਦੀਵਾਨ ਸਿੰਘ ਜਿਹੜਾ ਹੈ ਹੁਣ ਉੱਥੇ ਬੈਠ ਕਰਕੇ ਉੱਥੇ ਆਪਣੀ ਪੂਜਾ ਕਰਾਉਂਦਾ ਸਾਰੇ ਲੋਕ ਜਾਣਦੇ ਕਿ ਹਾਂਜੀ ਹੁਣ ਇਹ ਜਿਹੜਾ ਹੈ ਇੱਥੇ ਅਨੰਦਪੁਰ ਸਾਹਿਬ ਜੀ ਦਾ ਇਹ ਮਾਲਕ ਹੈ ਕਰਕੇ
1: ਅਨੰਦਪੁਰ ਮਹਿਜੇ
0: ਹੁਣ ਜਿੰਨੇ ਜਿਹੜੇ ਅਨੰਦਪੁਰ ਸਾਹਿਬ ਜੀ

ਸ਼ਰਾਪ ਦੇ ਦਿੱਤਾ, ਉਹਦੀ ਬੰਸ ਤਾਂ ਨਾਸ਼ ਹੋ ਗਈ। ਫਿਰ ਬਾਅਦ ਦੇ ਵਿੱਚ ਪਿਆਰਿਓ, ਜੋ ਅੱਜ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਕਈ ਆਪਣੇ ਆਪ ਨੂੰ ਜਿਹੜੇ ਸੋਢੀ ਅਖਵਾਉਂਦੇ, ਅੱਜ ਵੀ ਬਹੁਤ ਸੋਢੀਆਂ ਦੇ ਉੱਥੇ ਪਰਿਵਾਰ ਜੋ ਰਹਿੰਦੇ ਹਨ, ਉੱਥੇ ਕਈਆਂ ਦਾ ਪਲਾਇਨ ਹੋ ਗਿਆ, ਕੋਈ ਵਿਦੇਸ਼ਾਂ ਵਿੱਚ ਚੱਲ ਗਏ, ਕੋਈ ਦੂਜੇ ਇਲਾਕਿਆਂ ਦੇ ਵਿੱਚ ਚੱਲ ਗਏ, ਉਹ ਸਾਰਾ ਉਹਨਾਂ ਦਾ ਪਿਛੋਕੜ ਜਿਹੜਾ ਹੈ ਭਾਈ ਸ਼ਾਮ ਸਿੰਘ ਸੋਢੀ, ਉਹਨਾਂ ਤੋਂ ਉਹਨਾਂ ਦੀ ਪ੍ਰਣਾਲੀ ਚੱਲਦੀ ਹੈ। ਤੋ ਆਪ ਕਵੀ ਰਾਜ ਜੀ ਦੱਸਦੇ ਕਿ ਜੀ ਉੱਥੇ ਉਹ ਹੁਣ ਅਨੰਦਪੁਰ ਸਾਹਿਬ ਜੀ ਦਾ ਪ੍ਰਬੰਧ ਕਰਦੇ, ਗੱਦੀ ਲਾ ਕਰਕੇ ਬਹਿੰਦੇ। ਮੈਂ ਆਪ ਉਹਨਾਂ ਨੂੰ ਮਿਲਣਾ ਕੀਤਾ, ਔਰ ਵੀ ਸਿੰਘ ਜਿਹੜੇ ਹਨ

ਚੌਥਾ ਮਹੀਨਾ ਜਿਹੜਾ ਹੈ ਤੇ ਉਸ ਵੇਲੇ ਸਾਧ ਸੰਗਤ ਜੀ ਅਪ੍ਰੈਲ ਦੇ ਵਿੱਚ 17 ਅਪ੍ਰੈਲ 2019 ਨੂੰ ਇਹਦੀ ਆਰੰਭਤਾ ਜਿਹੜੀ ਹੈ ਉਹ ਹੋਈ ਸੀ। ਹੁਣ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਆਉਣ ਵਾਲੀ ਦੇਖੋ ਪਰਸੋਂ ਜੋ 30 ਤਰੀਕ ਹੈ ਉਸ ਦਿਨ ਇਹ ਕਥਾ ਦਾ ਭੋਗ ਪਵੇਗਾ। ਬਹੁਤ ਵੱਡੇ ਗੁਰੂ ਘਰ ਦੇ ਵਿੱਚ ਸਮਾਗਮ ਜਿਹੜੇ ਹੋਣਗੇ ਸਮਾਪਤੀ ਦੇ ਭੋਗ ਦੇ, ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕਥਾ ਦੀ ਭੋਗ ਸਮਾਗਮ ਦੇ ਉੱਤੇ 30 ਤਰੀਕ ਨੂੰ ਗੁਰੂ ਘਰ ਦੇ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੋ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕਿ ਵੱਡ ਵੱਡਾ ਡੀਠਾ ਹੋਇ। ਕੀਮਤ ਪਾਏ ਨ ਕਹਿ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹਿ

ਔਖਾ ਸੱਚ ਨਾਉ। ਸਚੇ ਨਾਮ ਕੀ ਲਾਗੈ ਭੂਖ, ਉਤਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡੇ ਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀ ਰੇ ਕਿਰਮ ਸਤਿਗੁਰ ਸ਼ਰ

ਰਾ ਸੁਰਹਾ ਹਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਕਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰਮ ਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮੰਚਿਤ ਵਹਿ ਉਦਮ ਜਾ ਆਹਿਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੇ ਸੈਕੋ ਸਤ ਪਾਛੈ ਬਛਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਛੋ ਜਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੇ ਫਾਸੀ। ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਤੇਰਾ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ।

ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਹਿ ਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ, ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸੁਚਿਆਰ ਮੰਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦਹੇ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀਅ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਤੈ ਨਕਾਮ, ਮਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ, ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸੁਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁੱਤੀਵਾਨ ਸੌ ਦਉਵਰ ਕਰ, ਕਾਟ ਦਇਓ ਅਸਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਹੁ ਉਬਾਰੇ, ਕਬਿ ਉਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਛਾਨਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੁਤਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦਹਿ ਮੁਝੈ ਉਭਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਦੁਜ ਜੂੰ ਕਰੀ ਅਹੋ ਰੱਛਾ, ਰਾਖ

ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ।

ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੀਅ ਸਥੂਲਾ, ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਬੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿ ਭਿਵ, ਆਪ ਆਪਣੀ ਬੁਧ ਹੈ ਜੇਤੀ, ਬਰੰਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ, ਅੰਡਜ ਜੇ ਰਜ ਸੇਤ ਜਕੀਨੀ, ਉਤਬੁਜ ਖਾਨ ਬਹੁਰ ਰਚ ਦੀਨੀ, ਕਾਹੂੰ ਫੂਲ ਰਾਜਾ ਹੋਇ ਬੈਠਾ, ਕਾਹੂੰ ਸਿਮਟ ਭਉ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਵੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਤਪਾਤਾ, ਸਕਲ ਮਲੇਛ ਕਰੋ ਰਣਘਾਤਾ, ਜੇ ਅਸ ਦੁਜ ਤਉ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਏ ਮਰੇ, ਪੁਰਖ ਜਾਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਬਾਰ ਧੀਏ ਹੈ, ਤਾਂ ਕੇ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ, ਤਾਂ ਕੀ ਤਾਪ ਤਨਕ ਮਹਿ ਹਰ ਹਾਂ, ਰਿਧ ਸਿੱਧ ਘਰ ਮੂੰ ਸਭ ਹੋਈ, ਦੁਸ਼ਟ ਛਾ ਛੈ ਸਕੈ ਨ ਕੋਈ, ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਫਾਂਸ ਤੇ ਤਾਹੀ ਉਬਾਰਾ, ਜਿਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਛੈ ਕਰਤਾ, ਸ਼੍ਰੀ ਅਲਦੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਸ਼ਦ ਫਲ ਪਾਵੇ ਸੋਈ, ਦੁਖ ਨਾ ਤਸਹਿ ਬਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ। ਆਪ ਹੱਥ ਦੈ ਰੱਖ ਮੋਹਿ, ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਗਨੇ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ, ਨਤਨ ਸੋ ਲਗ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੁਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ, ਮੋਇ ਹਾਰ ਪਰਾ ਮੈਂ ਆਨ ਦੁਆਰ ਤੋਹੇ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਮਰਾਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਵ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਛੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿ ਤਿਰਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਮਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਗਾੜ ਜੀ, ਹੀਰਾਗਾੜ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ ਸੰਜੁਗਤ, ਤਖਤ ਸੱਚਖੰਡ ਸ਼੍ਰੀ ਅਦੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਬੋਲੋ ਜੀ, ਬੋਲੋ ਜੀ, ਬੋਲੋ ਜੀ। ਸ਼੍ਰੀ ਵਾਹਿਗੁਰੂ ਜੀ ਜੀ, ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ, ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿ

श्री साई बाबा महाराजा रंजीत सिंह जी शेरे पंजाब।

ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜ ਆਪਣੇ ਰਚਨਾਓ ਦੋਈ ਗੁਜਰੇ ਸਾਜੀਏ ਕਰ ਸਿਧੋ ਚਾਓ ਦਾਤਾ ਕਰਤਾ ਆਪ ਤੂੰ ਪੁਸਤਵ ਕਰੇ ਪਸਾਓ ਤੂੰ ਜਾਣੇ ਸਭਸੇ ਦਿਲ ਸੇ ਜਿੰਦ ਗਵਾਓ ਕਰ ਅਸਨ ਡਿਠੋ ਚਾਓ ਕਰ ਅਸਨ ਡਿਠੋ ਚਾਓ।

ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਜੈ ਸੁਭਾਉ, ਵੱਡੀ ਵਡਿਆਈ ਜੈ ਪੁੱਛਣਾ ਦਾਤ, ਵੱਡੀ ਵਡਿਆਈ ਜੈ ਆਪਿਆ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਵ ਜਾਏ ਮਹਲਾ ਦੂਜਾ, ਇਹੋ ਜੱਗ ਸੱਚੇ ਕੀ ਹੈ ਕੋਠੀ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਕਹਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੂਰਜ ਵਿਸਮਾਦ।

ਨੀਰੈਣ ਜਿਨਾ ਮਨ ਚਾਹੋ ਸਿੱਖੀ ਸਿੱਖਿਆ ਕਰ ਵਿਚਾਰ ਨਦੀ ਕਰ ਲੰਘਾਏ ਪਾ ਕੋਲੂ ਚੱਖਾ ਚੱਕੀ ਚੱਕ ਹਲ ਬਰੋਲੇ ਬਹੁਤ ਨੰਤ ਲਾਟੂ ਮਾ ਦਾਣੀਆਂ ਨਗਾ ਪੰਖੀ ਪਹੁੰਚਾ ਲੈਣ ਨਸਾ ਸੂਏ ਚੜ ਪਵਾਈਏ ਜੰਗ ਨਾਲ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਏ ਕਿਤੇ ਸਰ ਕੋਈ ਨੱਚ ਨਾ ਧੱਸੇ ਚੱਲੇ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ

0: ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨ ਸਿੱਖ ਹੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁਕਤੀ ਸਾਰ ਨਾ ਜਾਣ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤਿ ਉਪਾਇਆ ਹੋਂ ਮੈਂ ਬੁਝੈ
1: ਹੋਂ ਮੈਂ ਬੁਝੈ ਤਾਂ ਦਰਸੁਜੈ ਗਿਆਨੀ ਹੁਣਾ ਕਤ ਕਤ ਲੁਝੈ ਨਾਨਕ

0: ਤਿਸ ਜੁਹਾਰੀ ਸਵਤ ਤਿਸ ਤਿਸ ਦਿਵਾਣਿਆ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੰਨਾ ਪ੍ਰਵਾਨ ਲੱਖ ਤੱਕ ਉੱਪਰ ਤੀਰਥਾ ਸਹਿਜ ਜੋਗ ਬੇਬਾਣ ਲੱਖ ਸੂਰਤਮ ਸੰਗਰਾਮ ਰਣ ਮੈਂ ਛੁਟੇ ਪ੍ਰਾ
2: ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਦਾ ਕਰਣਾ ਕੀਆ ਲਿਖਿਆ ਆ ਬਣ ਜਾ
1: ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ।

ਜੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਰ ਕਰੈ ਹੱਛਾ ਤੋਏ ਸੱਚ ਤਾਂ ਪ੍ਰਜਾਣੀ ਹੈ ਜਾਂ ਸੱਚ ਤੇ ਪਿਆਰ ਨਾ ਸਮਰੈ ਸੀ ਤਾਂ ਪਾਏ ਮੁਖ ਦੁਆਰ ਸੱਚ ਤਾਂ ਪ੍ਰਜਾਣੀ ਹੈ ਜਾਂ ਜੁਗਤ ਜਾਣੇ ਜੀਉ ਧਰਤ ਕਾਇਆ ਸਾਧ ਕਹਿ ਵਿੱਚ ਦੇ ਕਰਤਾ ਬੀਓ ਸੱਚ ਤਾਂ ਪ੍ਰਜਾਣੀ ਹੈ ਜਾਂ

ਬਿਮਲ ਤਮਸਤਕ ਲਾਈਐ ਕੂੜਾ ਲਾਲੀ ਛੱਡੀਐ ਹੁਕਮਾਂ ਲੱਖ ਧਿਆਈਐ ਫਲ ਦੇਵੇ ਪਾਈਏ ਦੇਵੇ ਹੀ ਕਰ ਕਮਾਈਏ ਜੋ ਹੋਵੇ ਪੁਰਖ ਲਿਖਿਆ ਦਾ ਤੁਰ ਦਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ

ਪਾਠ ਪਿਸਦਾ ਵੈ ਜੁਕ ਨਾ ਜਾਣੇ ਛੱਡ ਪਹਿ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਰ ਪਰਵਾਣਾ ਪਿੱਛੇ ਪਾਈਏ ਨਾਨਕ ਬੋਲਿਆ ਜਾਪੇ ਮਹੱਲਾ ਪਹਿਲਾ।

0: ਜੋ ਕਿਛੁ ਕਰਨਾ ਸੋ ਕਰਿਆ ਮਹਲਾ ਪਹਿਲਾ।
1: ਮਹਲਾ ਦੂਜਾ ਜੋ ਸ਼ਬਦਨ ਗਿਆਨ ਸ਼ਬਦਨ ਬੇ ਸ਼ਬਦਨ ਬ੍ਰਾਹਮਣ ਖੱਤਰੀ ਸ਼ਬਦਨ ਸੂਰ ਸ਼ਬਦਨ ਸੂਦਰ ਸ਼ਬਦਨ ਪ੍ਰਾਕ੍ਰਿਤ ਸਰਬ ਸ਼ਬਦਨ ਏਕ ਸ਼ਬਦਨ ਜੇ ਕੋ ਜਣ ਭਇਓ ਨਾਨਕ ਦਾ ਕਾ ਦਾਸ ਹੈ ਸੋਈ ਰੰਜਨ ਦਿਓ। ਮਹਲਾ ਦੂਜਾ ਏਕ ਕ੍ਰਿਸ਼ਨ ਸਰਬ ਦੇਵਾ।

ਪੜ ਪੁਸਤਕ ਸੰਧਿਆ ਬਾਦ ਸਿਲਪੁਜ ਭਗਤ ਸਮਾਧਮ ਮੁਖ ਝੂਠ ਵੀ ਭੁੱਖੰ ਸਾਰੰ ਰਹਿਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾ ਟੰਗ ਦੇ ਧੋਤੀ ਬਸਕ ਪਾਟੰ ਜੇ ਜਾਣ ਸੁਤਰਮ ਕਰਮੰ ਸਭ ਹੋ ਕਟਨੇ ਚੋ ਕਰਮੰ ਕਹੋ ਨਾ

ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹਾਚੁਰੀ ਜਲ ਕਸਾਈ ਨੀਲ ਬਸਤਰ ਪਹਿਰ ਹੋਏ ਪ੍ਰਵਾਨ ਲੈ ਥਾਣੇ ਪੂਜੇ ਪੁਰਾ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੀ ਉੱਪਰ ਕਿਸੇ ਨਾ ਜਾਣ ਦੇ ਕੇ ਚੌਕਾ ਕੱਢੀ ਕਾਰ ਹਾਂ

ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੈ ਪਰਤਰ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਹੇ ਨਾਨਕ ਹੰਸਾ ਆਦਮੀ ਬੰਦੇ ਜੰਪਰ ਜਾਏ ਮਹੱਲਾ ਪਹਿਲਾ ਸਭ ਸੁਤ ਭਰਮ ਹੈ ਦੂਜਾ ਲੱਗੇ